ਬਸੇ ਸਾਧ ਕੇ ਸੰਗਾ ਖਿਨ ਮੈਂ ਥਾਪ ਨਿਵਾਜੇ ਠਾਕੁਰ ਖਿਨ ਮੈਂ ਥਾਪ ਨਿਵਾਜੇ ਠਾਕੁਰ ਨੀਚ ਕੀਤ ਤੈ ਕਰੇ ਰਾਜੰਗਾ ਨੀਚ ਕੀਤ ਤੈ ਕਰੇ ਰਾਜੰਗਾ ਕਬੋ ਨਾ

ਪਵਿੱਤ ਲੀਏ ਕਰ ਆਪਣੇ ਸਗਲ ਕਰਤ ਨਮਸਕਾਰੋ ਸਗਲ ਕਰਤ ਨਮਸਕਾਰੋ ਵਰਨ ਜਾਤ ਕੋਈ ਪੁੱਛੇ ਨਾਹੀ ਵਰਨ ਜਾਤ ਕੋਈ ਪੁੱਛੇ

ਸਿਰ ਚੁੱਕੇ, ਤੇਰਾ ਗੁਰੂ ਦੇ ਚਰਨਾਂ ਤੇ ਚੁੱਕੇ। ਉਹ ਸਿਰ ਹੀ ਕਾਹਦਾ ਹੈ ਜਿਹੜਾ ਥਾਂ ਥਾਂ ਤੇ ਜੁਗ ਰਿਹਾ। ਆਖਿਆ ਉਹ ਮਸਤਕ ਸਫਲ ਹੋ ਜਾਂਦਾ ਹੈ ਜਿਹੜਾ ਮਸਤਕ ਗੁਰੂ ਦੇ ਚਰਨਾਂ ਤੇ ਝੁਕ ਜਾਵੇ। ਸਫਲ ਉਹ ਮਾਥਾ ਸੰਤ ਨਮਸਕਾਰ, ਚਰਨ ਪੁਨੀਤ ਚਲੇ ਹਰ ਮਾਰਗ। ਕਹੋ ਨਾਨਕ ਭਲਾ ਮੇਰਾ ਕਰਮ, ਤਿਸ ਬੇਟੇ ਸਾਧੂ ਤੇ ਚਰ। ਉਹ ਸਿਰ ਸਫਲ ਹੈ ਜਿਹੜਾ ਗੁਰੂ ਦੇ ਚਰਨਾਂ ਤੇ ਝੁਕ ਰਿਹਾ।

ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਜਿੱਥੇ ਤੁਸੀਂ ਸ਼ਬਦ ਗੁਰਬਾਣੀ ਨਾਲ ਜੁੜੇ ਹੋ, ਉੱਥੇ ਅਸੀਂ ਆਪ ਜੀ ਦਾ ਧਿਆਨ ਇੱਕ ਬਹੁਤ ਹੀ ਜ਼ਰੂਰੀ ਗੱਲ ਵੱਲ ਦਿਵਾਉਣਾ ਚਾਹੁੰਦੇ ਹਾਂ। ਇਹ ਵੇਖਣ ਵਿੱਚ ਆਇਆ ਹੈ ਕਿ ਆਮ ਸਿੱਖਾਂ ਦੇ ਘਰਾਂ ਵਿੱਚ ਪੰਜਾਬੀ ਨੂੰ ਛੱਡ ਕੇ ਹੋਰ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ, ਜਿਸ ਦਾ ਨਤੀਜਾ ਸਾਡੀ ਨਵੀਂ ਪੀੜ੍ਹੀ ਆਪਣੀ ਮਾਂ ਬੋਲੀ ਪੰਜਾਬੀ ਨੂੰ ਭੁੱਲਦੀ ਜਾ ਰਹੀ ਹੈ। ਜੇਕਰ ਇਸੇ ਤਰ੍ਹਾਂ ਹੁੰਦਾ ਰਿਹਾ ਤਾਂ ਸਾਡੀ ਆਉਣ ਵਾਲੀ ਪੀੜ੍ਹੀ ਆਪਣੇ ਗੌਰਵਮਈ ਇਤਿਹਾਸ ਅਤੇ ਗੁਰਬਾਣੀ ਨੂੰ ਕਿਵੇਂ ਸਮਝੇਗੀ? ਇਸ ਕਰਕੇ ਬੇਨਤੀ ਹੈ ਕਿ ਆਪਸ ਵਿੱਚ ਅਤੇ ਬੱਚਿਆਂ ਨਾਲ ਸਿਰਫ ਪੰਜਾਬੀ ਵਿੱਚ ਹੀ ਗੱਲ ਕਰੋ ਅਤੇ ਆਪਣੇ ਬੱਚਿਆਂ ਨੂੰ ਪੰਜਾਬੀ ਪੜ੍ਹਨੀ ਲਿਖਣੀ ਵੀ ਸਿਖਾਓ, ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਆਪਣੇ ਅਮੀਰ ਵਿਰਸੇ ਨੂੰ ਸਾਂਭ ਸਕਣ। ਹਰ ਇੱਕ ਗੁਰੂ ਨਾਨਕ ਨਾਮ ਲੇਵਾ ਸਿੱਖ ਸਾਡੀ ਇਸ ਬੇਨਤੀ ਨੂੰ ਪ੍ਰਵਾਨ ਕਰੇ ਅਤੇ ਇਸ ਤੇ ਅਮਲ ਕਰਨਾ ਆਪਣਾ ਫਰਜ਼ ਸਮਝੇ। ਗੁਰੂ ਸਭ ਦੇ ਅੰਗ ਸੰਗ ਸਹਾਈ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਓ ਅਸਪਦੀ ਸਤਿਗੁਰ ਸਿੱਖ ਕੀ ਕਰੇ ਪ੍ਰਿਤਪਾਲ ਸੇਵਕ ਕੋ ਗੁਰੂ ਸਦਾ ਦਿਆਲ ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰ ਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖ ਕੇ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੇ ਗੁਰ ਕੈ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆਗਿਆ ਮਨ ਮੈਂ ਸਹੈ ਆਪਸ ਕੋ ਕਰ ਕਛ ਨ ਜਨਾਵੈ ਹਰ ਹਰ ਨਾਮ ਰਹਿ ਸਦ ਧਿਆਵੈ ਮਨ ਵਿੱਚ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨਹਿ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀਸ ਬਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਸੋ ਸਤਿਗੁਰ ਜਿਸ ਹਿਰਦੈ ਹਰ ਨਾਉ ਅਨਖ ਬਾਰ ਗੁਰ ਕੋ ਬਲ ਜਾਓ ਸਰਮ ਨਿਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ ਏਕ ਆਪ ਨਹੀਂ ਕਛ ਭਰਮ ਸਹਸ ਸਿਆਨ ਪੱਲਿਆ ਨ ਜਾਈਐ ਨਾਨਕ ਐਸਾ ਗੁਰ ਬੜਭਾਗੀ ਪਾਈਐ ਸਫਲ ਦਰਸ਼ਨ ਪੇਖਤ ਪੁਨੀਤ ਪਰਸਰ ਚਰਨ ਗਤ ਨਿਰਮਲ ਰੀਤ ਪੇਟਤ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਹਿ ਗਵੇ ਸੁਣ ਕਰ ਬਚਨ ਕਰਨ ਆਕਾਨੇ ਮਨ ਸੰਤੋਖ ਆਤਮ ਪਤੀਆਂ ਨੇ ਪੂਰਾ ਗੁਰ ਅਖੋ ਜਾਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਪਾਵੈ ਤਿਸ ਲਏ ਮਿਲਾਏ ਜੇਵਾ ਏਕ ਉਸਤਤ ਅਨੇਕ ਸਤਿਪੁਰਖ ਪੂਰਨ ਵਿਵੇਕ ਕਾਹੂ ਬੋਲ ਨਾ ਪਹੁੰਚਤ ਪ੍ਰਾਣੀ ਅਗਮ ਗੋਚਰ ਪ੍ਰਭ ਨਿਰਵਾਣੀ ਨਿਰਾਹਾਰ ਨਿਰਵੈਰ ਸੁਖਦਾਈ ਤਾਕੀ ਕੀਮਤ ਕਿਨੇ ਨਾ ਪਾਈ ਅਨਕ ਭਗਤ ਬੰਧਨ ਨਿਤ ਕਰੈ ਚਰਨ ਕਮਲ ਹਿਰਦੈ ਸਿਮਰੈ ਸਤ ਬਲਿਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹੋ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅੰਮ੍ਰਿਤ ਸੋਏ ਉਸ ਪੁਰਖ ਕਾ ਨਾਹੀ ਕਦੇ ਵਿਨਾਸ਼ ਜਾ ਕੇ ਮਨ ਪ੍ਰਗਟੇ ਗੁਣਕਾਸ ਆਠ ਪੈਰ ਹਰ ਕਾ ਨਾਮ ਲੇ ਸੱਚ ਉਪਦੇਸ਼ ਸੇਵਕ ਕੋ ਦੇ ਮੋਹ ਮਾਇਆ ਕੈ ਸੰਗ ਨ ਲੇਪ ਮਨ ਮੈ ਰਾਖੈ ਹਰ ਹਰ ਏਕ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਪਰਮ ਮੋਹ ਦੁਖ ਤਹਿਤੇ ਨਾਸੇ ਤਪਤ ਮਾਹੇ ਠਾਠ ਵਰਗਾਈ ਅਨੰਦ ਪਿਆ ਦੁਖ ਨਾਠੇ ਪਾਈ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਪਹੁੰਚ ਚੁਕਾ ਨਿਪਾਉ ਹੋਏ ਬਸੇ ਸਗਲ ਵਿਆਦ ਮਨ ਤੇ ਖੈ ਨਸੇ ਜਿਸ ਕਾ ਸਾਥ ਇਨ ਕਿਰਪਾ ਤਾਰੀ ਸਾਧ ਸੰਗ ਜਪ ਨਾਮ ਮੁਰਾਰੀ ਥਿਤ ਪਾਈ ਚੁਕੇ ਪਰਮ ਗਵਨ ਸੁਨ ਨਾਨਕ ਹਰ ਹਰ ਜਸ ਸਰਵਨ ਨਿਰਗੁਣ ਆਪ ਸਰਗੁਣ ਵੀ ਉਹੀ ਕਲਾ ਤਾਰ ਜਿਨ ਸਗਲੀ ਮੋਹੀ ਆਪਣੇ ਚਰਿਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਭਏ ਪ੍ਰਗਾਸ ਸਾਧ ਕੈ ਸੰਗ।

ਸਲੋਕ ਗਿਆਨ ਅੰਜਨ ਗੁਰਦਿਆ ਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਜੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮਗਰੀ ਏਕ ਸਕਟ ਮਾਹੇ ਅਨਕ ਰੰਗ ਨਾਨਾ ਦਿਸਟਾ ਹੈ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ ਸੁਨ ਸਮਾਦ ਅਨੰਤ ਤਹਿਨਾਦ ਕਹਿ ਨ ਜਾਈ ਅਚਰਜ ਬਿਸਮਾਦ ਤਿਨ ਦੇਖਿਆ ਜਿਸ ਆਪ ਦਿਖਾਏ ਨਾਨਕ ਤਿਸ ਜਨ ਸੋ ਜੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਘਟ ਘਰ ਵਿਆਪ ਰਹਾ ਭਗਵੰਤ ਤਰਨ ਮਾਹੇ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ ਬਨ ਤਿਨ ਪਰਵਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪੌਣ ਪਾਣੀ ਵੈ ਸੰਤਰ ਮਾਹੇ ਚਾਰ ਕੁੰਟ ਦੈ ਦਿਸੇ ਸਮਾਹੇ ਤਿਸੇ ਪਿੰਨ ਨਹੀਂ ਕੋਠਾਓ ਗੁਰਪ੍ਰਸਾਦ ਨਾਨਕ ਸੁਖ ਪਾਓ ਵੇਦ ਪੁਰਾਣ ਸਿਮਰਤ ਮੈਂ ਦੇਖ ਸਸੀਰ ਸੂਰ ਨਖੱਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਅਡੋਲ ਨ ਕਭੂ ਡੋਲੈ ਸਰਬ ਕਲਾ ਕਰ ਖੇਲੈ ਖੇਲ ਮੋਲ ਨ ਪਾਈਐ ਗੁਣੇ ਅਮੋਲ ਸਰਬ ਜੋਤ ਮੈਂ ਜਾਕੀ ਜੋਤ ਧਾਰ ਰਹੋ ਸਵਾਮੀ ਓਤ ਪੋਤ ਗੁਰਪ੍ਰਸਾਦ ਪ੍ਰਮ ਕਾ ਨਾਸ ਨਾਨਕ ਤਿਨ ਮੈਂ ਇਹੋ ਵਿਸਾਸ ਸੰਤ ਜਨਾ ਕਾ ਪੇਖਨ ਸਭ ਬ੍ਰਹਮ ਸੰਤ ਜਨਾ ਕੈ ਹਿਰਦੈ ਸਭ ਧਰਮ ਸੰਤ ਜਨਾ ਸੁਨੋ ਸੁਭ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਵਨ ਹਾਰ ਪ੍ਰਭ ਜਾਣੈ ਅੰਤਰ ਵਸੇ ਬਾਹਰ ਪੀਓਹੀ ਨਾਨਕ ਦਰਸਨ ਦੇਖ ਸਭ ਮੋਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ ਤਿਸ ਪਾਵੈ ਤਾਂ ਕਰੇ ਵਿਸਥਾਰ ਤਿਸ ਪਾਵੈ ਤਾਂ ਏਕ ਅੰਕਾਰ ਅਨਕ ਕਲਾ ਲਖੀ ਨੈ ਜਾਏ ਜਿਸ ਪਾਵੈ ਤਿਸ ਲਏ ਮਿਲਾਏ ਕਵਨ ਨਿਕਟ ਕਵਨ ਕਹੀਐ ਦੂਰ ਆਪੇ ਆਪ ਆਪ ਭਰਪੂਰ ਅੰਤਰਗਤ ਜਿਸ ਆਪ ਜਨਾਏ ਨਾਨਕ ਤਿਸ ਜਨ ਆਪ ਬੁਝਾਏ ਸਰਬ ਭੂਤ ਆਪ ਵਰਤਾਰਾ ਸਰਬ ਨੈਣ ਆਪ ਵੇਖਣਹਾਰਾ ਸਗਲ ਸਮਗਰੀ ਜਾਤਾ ਤਨਾ ਆਪਨ ਜਸ ਆਪ ਹੀ ਸੁਣਾ ਆਵਨ ਜਾਨ ਇੱਕ ਖੇਲ ਬਨਾਇਆ ਆਗਿਆਕਾਰੀ ਕੀ ਨੀ ਮਾਇਆ ਸਭ ਕੈ ਮਦ ਅਲਪ ਤੋ ਰਹੈ ਜੋ ਕਿਛ ਕਹਿਣਾ ਸੋ ਆਪੇ ਕਹੈ ਆਗਿਆ ਆਵੇ ਆਗਿਆ ਜਾਏ ਨਾਨਕ ਜਾ ਪਾਵੇ ਤਾਂ ਲੈ ਸਮਾਏ ਇਸ ਤੇ ਹੋਏ ਸੋ ਨਾਹੀ ਬੁਰਾ ਉਹਦੇ ਕਹੋ ਕਿਨੈ ਕੁਛ ਕਰਾ ਆਪ ਭਲਾ ਕਰ ਤੂੰ ਤਦ ਨੀਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਚ ਤਾਰੀ ਸਭ ਸਾਚ ਓਤ ਕੋਤ ਆਪਨ ਸੰਗਰਾਚ ਤਾਂ ਕਿ ਗਤਮਿਤ ਕਹੀ ਨ ਜਾਏ ਦੂਸਰ ਹੋਏ ਤਾਂ ਸੋ ਜੀ ਪਾਏ ਤਿਸਕਾ ਕੀਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕ ਇਹੋ ਜਾਨ ਜੋ ਜਾਣੇ ਤਿਸ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ ਓ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਤਨ ਤਨ ਤਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਇਹ ਸੁਆਓ ਜਨ ਕੈ ਸੰਗ ਚਿਤ ਆਵੇ ਨਾਓ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ

ਸਤਿਗੁਰਾਂ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਹਾਜ਼ਰੀ ਭਰ ਰਹੇ ਹੋ। ਆਓ ਬੜੇ ਪਿਆਰ ਅਤੇ ਸ਼ਰਧਾ ਦੇ ਨਾਲ ਸਤਿਗੁਰਾਂ ਦੇ ਪਾਵਨ ਦਰਬਾਰ 'ਤੇ ਪਾਵਨ ਸ਼ਬਦ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮਲਾਰ ਰਾਗ ਦੇ ਵਿੱਚ ਇਹ ਪਾਵਨ ਸ਼ਬਦ ਉਚਾਰਨ ਕਰ ਰਹੇ ਨੇ। ਮਲਾਰ ਮਹੱਲਾ ਪਹਿਲਾ, ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਸਾਵਣ ਦੇ ਮਹੀਨੇ ਵਿੱਚ, ਸਾਵਣ ਭਾਦੋਂ ਦੇ ਮਹੀਨੇ ਵਿੱਚ ਜੋ ਰੁੱਤ ਦਾ ਮਹੀਨਾ, ਇਸ ਰੁੱਤ ਦੇ ਵਿੱਚ ਪਾਤਸ਼ਾਹ ਜੀ ਨੇ ਹੁਕਮ ਲਾਇਆ ਹੈ ਕਿ ਮਲਾਰ ਰਾਗ ਦੇ ਸ਼ਬਦ ਗਾਇਨ ਕਰਨੇ ਨੇ। ਅਤੇ ਮਲਾਰ ਰਾਗ, ਮੀਆਂ ਕੀ ਮਲਾਰ, ਮੇਘ ਮਲਾਰ, ਇਹ ਜਿੰਨੀਆਂ ਮਲਾਰਾਂ ਹਨ, ਜਿੰਨੇ ਮੇਘ ਰਾਗ ਹਨ, ਇਹ ਗਾਇਨ ਕਰਨੇ ਹਨ। ਤੋ ਸਤਸੰਗ ਜੀ, ਆਓ ਇਹ ਸ਼ੁੱਧ ਮਲਾਰ ਜੋ ਪਾਤਸ਼ਾਹ ਜੀ ਗੁਰੂ ਪਾਤਸ਼ਾਹ ਜੀ ਨੇ ਉਚਾਰਨ ਕੀਤੀ ਮਲਾਰ ਰਾਗ ਹੈ,

ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸ਼ਕਤਵਾਰ ਜਮਦੂਤ, ਇੱਕ ਦੁੱਖ ਰੋਗ ਲੱਗੇ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਸਾਹਿਬਾਂ ਨੇ ਦੁੱਖ ਗਿਣੇ ਨੇ ਬੰਦੇ ਨੂੰ, ਬੰਦੇ ਨਾਲ ਬੰਦਾ ਵਿਛੜ ਜਾਵੇ ਤੇ ਦੁਖੀ ਹੋ ਜਾਣ। ਜਿੱਥੇ ਮੋਹ ਬਣਿਆ ਹੋਵੇ, ਪਿਓ ਪੁੱਤਰ ਵਿਛੜ ਜਾਣ, ਭਰਾ ਭਰਾ ਵਿਛੜ ਜਾਣ, ਮਾਂ ਪੁੱਤਰ ਵਿਛੜ ਜਾਣ, ਮਾਵਾਂ ਧੀਆਂ ਵਿਛੜ ਜਾਣ, ਦੁੱਖ ਵਾਪਰਦਾ। ਮਗਰ ਸਾਹਿਬ ਤਾਂ ਇਸ਼ਾਰਾ ਹੋਰ ਪਾਸੇ ਕਰਦੇ, ਕਹਿੰਦੇ ਨੇ ਵਾਲੂ ਨਾਲ ਵਿਛੜਿਆ ਹੋਇਆ ਬੰਦਾ ਕਿੰਨਾ ਦੁਖੀ। ਦੁੱਖ ਵਿਛੋੜਾ, ਇੱਕ ਦੁੱਖ ਭੁੱਖ, ਇੱਕ ਆ ਨਿੱਤ ਦੀ ਭੁੱਖ, ਰਾਤੀ ਸੁੱਤੇ ਖਾ ਕੇ ਦਿਨੇ ਫੇਰ ਖਲੀ। ਹਰ ਵੇਲੇ ਮਨੁੱਖ ਦੇ ਅੰਦਰ ਨਹੀਂ ਉਸ ਭੁੱਖ ਦੀ ਗੱਲ ਜਿਹੜੀ ਰੋਟੀ ਦੀ ਲੱਗਦੀ, ਇੱਕ ਹੋਰ ਭੁੱਖ ਦੀ ਗੱਲ ਬਾਬਾ ਜੀ ਕਹਿੰਦੇ ਨੇ ਜਿਹਨੂੰ ਤ੍ਰਿਸ਼ਨਾ ਕਹਿੰਦੇ ਆਪ, ਮਿਟਣ ਵਿੱਚ ਹੀ ਨਹੀਂ ਆਉਂਦੀ। ਸਭ ਕੁਝ ਹੁੰਦਿਆਂ ਸੁਣਿਆ ਭੁੱਖ ਕਾਇਮ ਹੈ, ਖਾ ਪੀ ਕੇ ਭੁੱਖ ਕਾਇਮ ਹੈ। ਉਸ ਭੁੱਖ ਨੇ ਬਹੁਤਾ ਦੁਖੀ ਕੀਤਾ। ਰੋਟੀ ਦੀ ਭੁੱਖ ਬੰਦੇ ਨੇ ਜਰ ਲਈ ਹੋਵੇਗੀ, ਲੇਕਿਨ ਤ੍ਰਿਸ਼ਨਾ ਚ ਬੰਦਾ ਬੜਾ ਦੁਖੀ ਹੋ। ਇੱਕ ਦੁੱਖ ਸ਼ਕਤਵਾਰ ਜਮਦੂਤ, ਇੱਕ ਵੱਡਾ ਦੁੱਖ ਬੰਦੇ ਵਾਸਤੇ, ਮੌਤ ਤੋਂ ਬਾਅਦ ਕੀ ਬਣੇਗਾ, ਲੇਖਾ ਕਿਵੇਂ ਦੇਵਾਂਗੇ, ਸੁਰਖਰੂ ਕਿਵੇਂ ਹੋਵਾਂਗੇ। ਚੌਥੀ ਥਾਂ ਤੇ ਮਹਾਰਾਜ ਕਹਿੰਦੇ ਨੇ ਇੱਕ ਦੁੱਖ ਰੋਗ ਲੱਗੇ ਤਨ ਧਾਏ, ਆ ਕਦੇ ਕਦੇ ਸਰੀਰ ਤੇ ਵੀ ਦੁੱਖ ਆ ਜਾਂਦਾ। ਤੂੰ ਕਿੱਥੇ ਕਿੱਥੇ ਦਵਾਈ ਲਾਵੇਂਗਾ, ਕਿਸ ਕਿਸ ਦੁੱਖ ਦਾ ਦਾਰੂ ਕਰੇਗਾ। ਪਰ ਜਦੋਂ ਗੁਰੂ ਦੀ ਰਹਿਮਤ ਹੋ ਜਾਵੇ ਨਾ, ਇਹ ਸਾਰੇ ਹੀ ਦੁੱਖ ਦੂਰ ਹੋ ਜਾਂਦੇ। ਦੁੱਖ ਬਿਨਸੇ ਪੂਰਨ ਪਈ ਖਾਰ, ਕਦੋਂ, ਜਦੋਂ ਗੁਰੂ ਕੀ ਬਖਸ਼ਿਸ਼ ਹੋ ਜਾਵੇ, ਰਹਿਮਤ ਹੋ ਜਾਵੇ, ਸਤਿਗੁਰੂ ਦਇਆਲ ਹੋ ਜਾਣ। ਇਹ ਗੱਲ ਵੱਖਰੀ ਹੈ ਸਤਸੰਗਤ। ਇਸ ਤੋਂ ਕੁਝ ਸਾਹਿਬਾਂ ਨੇ ਕਿਹਾ ਨਾ, ਗੁਰ ਪੂਰੇ ਜਬ ਭਏ ਦਇਆਲ। ਐਸਾ ਮਤਲਬ ਨਹੀਂ ਸਮਝਣਾ ਕਿ ਜਦੋਂ ਕਦੇ ਮਹਾਰਾਜ ਦਇਆਲ ਹੋਣਗੇ ਤਾਂ ਕਿਤੇ ਇਹ ਗੱਲ ਵਾਪਰੇਗੀ। ਸਤਿਗੁਰੂ ਸਦਾ ਦਇਆਲ ਹੈ ਭਾਈ। ਗੱਲ ਇੰਨੀ ਹੈ ਕਿ ਉਹਦੀ ਦਇਆ ਦਾ ਪਾਤਰ ਬਣਨ ਵਾਸਤੇ ਮੈਂ ਕੋਈ ਯਤਨ ਕੀਤਾ ਕਿ ਨਹੀਂ, ਮੈਂ ਨਿਮਰਤਾ ਨਾਲ ਉਹਦੇ ਚਰਨਾਂ ਤੇ ਮੱਥਾ ਟੇਕਿਆ ਕਿ ਨਹੀਂ, ਮੈਂ ਉਹਦੀ ਰਹਿਮਤ ਵਾਸਤੇ ਝੋਲੀ ਫੈਲਾਈ ਕਿ ਨਹੀਂ। ਜਦ ਵੀ ਮੈਂ ਉਹਦੀ ਦਇਆ ਦਾ ਪਾਤਰ ਬਣਨ ਵਾਸਤੇ ਨਿਮਰਤਾ ਸਹਿਤ ਝੋਲੀ ਫੈਲਾਈ, ਮੱਥਾ ਟੇਕਿਆ, ਰਹਿਮਤ ਅਵਸ਼ ਹੋਈ, ਔਰ ਉਸ ਰਹਿਮਤ ਦੇ ਨਾਲ ਮੇਰੇ ਦੁੱਖ ਦੂਰ ਹੋਏ ਨੇ। ਇਹਨਾਂ ਨੂੰ ਦੁੱਖ ਕਿਹਾ ਤੇ ਇਹਨਾਂ ਦੁੱਖਾਂ ਦੇ ਪਿੱਛੇ ਜੋ ਇਹਨਾਂ ਦੇ ਕਾਰਨ ਨੇ ਉਹਨੂੰ ਦੋਖ ਵੀ ਕਿਹਾ। ਦੋਖ ਕਹਿੰਦੇ ਨੇ ਦੋਸ਼ ਨੂੰ, ਗੁਨਾਹ ਕਰੀਏ ਤੇ ਦੁੱਖ ਪੱਲੇ ਪੈਂਦਾ। ਤੇ ਪਾਵਨ ਬਾਣੀ ਚ ਤੋਕਾ ਹੁੰਦੀ ਹੈ ਨਾ, ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ, ਇਹਨਾਂ ਨੂੰ ਇੱਕ ਇੱਕ ਦੋਸ਼ ਹੈ। ਮ੍ਰਿਗ ਨੂੰ ਕੰਨਾਂ ਦਾ ਦੋਸ਼ ਹੈ, ਸੁਣਨ ਦਾ ਕੁੱਤਾ ਸ਼ੌਕ ਹੈ ਇਸ ਨੂੰ, ਕੰਡੇ ਹੇੜੇ ਦੀ ਆਵਾਜ਼ ਚ ਫਸ ਕੇ ਮਾਰਿਆ ਤੇ ਫੜਿਆ ਜਾਂਦਾ। ਮੱਛੀ ਨੂੰ ਜੀਭਾ ਦੇ ਸਵਾਦ ਦਾ ਰੋਗ ਹੈ, ਦੋਸ਼ ਹੈ। ਜੇਬਾ ਸਾਦੀ ਲੀਲਤ ਲੋਹ, ਸਵਾਦ ਦੀ ਮਾਰੀ ਹੋਈ, ਬਾਹਰੋਂ ਆਇਆ ਗਡੋਆ ਜਾਂ ਬਾਹਰੋਂ ਆਇਆ ਜੋ ਕੁਝ ਵੀ ਮਸਾਲਾ ਲੱਗਾ ਆ ਕੁੰਡੀ ਦੇ ਨਾਲ, ਉਹਨੂੰ ਨਿਕਲ ਲੈਂਦੀ ਏ, ਕੁੰਡੀ ਨਿਕਲ ਲੈਂਦੀ ਏ, ਫਸ ਜਾਂਦੀ ਹੈ। ਭ੍ਰਿੰਗ ਨੂੰ, ਭੰਵਰੇ ਨੂੰ ਸੁਗੰਧੀ ਦੀ ਤੀਬਰ ਇੱਛਾ ਨੇ ਰੋਗੀ ਬਣਾ ਰੱਖਿਆ। ਪਤੰਗੇ ਨੂੰ ਨੇਤਰਾਂ ਦੀ ਭੁੱਖ ਨੇ, ਅੱਖਾਂ ਦੀ ਭੁੱਖ ਨੇ, ਰੋਸ਼ਨੀ ਵੇਖ ਕੇ ਬਾਵਰਾ ਹੋ ਜਾਂਦਾ। ਹਾਥੀ ਨੂੰ ਕਾਮ ਦਾ ਰੋਗ ਹੈ, ਮਗਰ ਮਹਾਰਾਜ ਤਾਂ ਕਹਿੰਦੇ ਨੇ ਬੰਦੇ ਦਾ ਕੀ ਹਾਲ ਹੋਵੇਗਾ। ਪੰਚ ਦੋਖ ਅਸਾਧ ਜਾਣੈ ਤਾਂ ਕੀ ਕੇਤ ਕਾਸ, ਬੰਦੇ ਨੂੰ ਤਾਂ ਪੰਜੇ ਹੀ ਚਮੜੇ ਨੇ। ਇਹ ਕੰਨਾਂ ਤੋਂ ਵੀ ਕਮਲਾ, ਇਹ ਨਾਸਾਂ ਤੋਂ ਵੀ ਕਮਲਾ, ਅੱਖਾਂ ਤੋਂ ਵੀ ਕਮਲਾ, ਜੀਵਾ ਤੋਂ ਵੀ ਕਮਲਾ, ਇੰਦਰੀਆਂ ਸਾਰੀਆਂ ਤੋਂ ਕਮਲਾ, ਕਾਮ ਤੋਂ ਵੀ ਕਮਲਾ, ਇਹਦਾ ਕੀ ਹਾਲ ਹੋਵੇਗਾ। ਸਤਿਗੁਰੂ ਜਿਸ ਦਿਨ ਕਿਰਪਾ ਕਰਦੇ ਨੇ ਨਾ, ਉਸ ਦਿਨ ਇਹਨਾਂ ਦੋਸ਼ਾਂ ਤੋਂ ਬਚਾਉਂਦੇ ਨੇ। ਬੰਦਾ ਜਿਸ ਦਿਨ ਦੋਖ ਤੋਂ ਬਚ ਜਾਂਦਾ, ਦੋਸ਼ ਤੋਂ ਬਚ ਜਾਂਦਾ, ਉਸ ਦਿਨ ਦੁੱਖ ਤੋਂ ਵੀ ਬਚ ਜਾਂਦਾ, ਕਿਉਂਕਿ ਦੋਸ਼ ਤੋਂ ਹੀ, ਦੋਖ ਤੋਂ ਹੀ ਦੁੱਖ ਪੈਦਾ ਹੁੰਦਾ। ਦੋਸ਼ ਨਹੀਂ ਰਿਹਾ, ਦੋਖ ਨਹੀਂ ਰਿਹਾ ਤੇ ਦੁੱਖ ਵੀ ਨਹੀਂ ਰਹੇਗਾ। ਗੁਰ ਪੂਰੇ ਜਬ ਭਏ ਦਇਆਲ, ਦੁੱਖ ਬਿਨਸੇ ਪੂਰਨ ਪਈ ਕਾਰ। ਹੁਣ ਸਤਿਗੁਰੂ ਤਾਂ ਰਹਿਮਤ ਕਰ ਦਿੱਤੀ, ਮੈਂ ਕੀ ਕਰਾਂ, ਮੈਨੂੰ ਕੀ ਕਰਨਾ ਚਾਹੀਦਾ। ਸਾਹਿਬਾਂ ਨੇ ਸਾਡੇ ਵੱਲ ਸੰਕੇਤ ਕੀਤਾ ਕਿ ਹੁਣ ਤੂੰ ਆਪਣਾ ਫਰਜ਼ ਪਛਾਣ। ਗੁਰੂ ਨੇ ਤੈਨੂੰ ਦੋਸ਼ਾਂ ਦੇ ਚਿੱਕੜ ਵਿੱਚੋਂ ਕੱਢ ਕੇ ਦੁੱਖਾਂ ਤੋਂ ਬਚਾਇਆ, ਤੈਨੂੰ ਕੀ ਕਰਨਾ ਚਾਹੀਦਾ। ਉਹ ਸੰਕਲਪ ਮਹਾਰਾਜ ਨੇ ਬਖਸ਼ਿਆ, ਪੇਖ ਪੇਖ ਜੀਵਾਂ ਦਰਸ ਤੁਮਾਰਾ, ਸਤਿਗੁਰੂ ਜੁੜਿਆ ਰਵਾਂ ਤੇਰੇ ਨਾਲ।
چرن کمل جائی بلہارا تیرے چرنا تو وارنے بلہارنے جانا رواں تجھ بن ٹھاکر کون ہمارا اج تیتھوں بچھڑ گئے مڑ کے دوش آ گئے مڑ کے دکھ آ جان گے تیرے بنا کون ہے جو بچائی رکھے دوشاں تو تے دکھاں تو ساد سنگت سے اپریت بن آئی پورب کرم لکھت تر پائی اے بھی تیری رحمت جب ہر ہر نام اچرج پرتاپ پگتی چ لگ کے ایسی سونی گل بنی ہے ایسا آشچرج پربھاو والا کام ہویا ہے پرتاپ والا کام ہویا ہے کہ جال نہ ساکے تینے تاپ ہن آد بیاد اتاد واپر نہیں سکتے ہن تا میرے تے

ਰਹਿਮਤ ਕਰੋ ਮੇਰੇ ਸਤਿਗੁਰੂ ਨਿਮਖ ਨਾ ਵਿਸਰੇ ਹਰ ਚਰਨ ਤੁਮਾਰੇ ਤੁਹਾਡੇ ਚਰਨਾ ਕਮਲਾਂ ਤੋਂ ਇੱਕ ਪਲ ਵਾਸਤੇ ਵੀ ਓਝਲ ਨਾ ਹੋਵਾਂ ਓਹਲੇ ਨਾ ਹੋਵਾਂ ਭੁੱਲ ਨਾ ਜਾਵਾਂ ਤੁਹਾਨੂੰ ਨਾਨਕ ਮੰਗੇ ਦਾਨ ਪਿਆਰੇ ਮੈਂ ਤਾਂ ਇਹੀ ਦਾਨ ਮੰਗਦਾ ਨਿਮਖ ਨਾ ਵਿਸਰੇ ਹਰ ਚਰਨ ਤੁਮਾਰੇ ਬੰਦਾ ਇੱਕ ਚਾਦਰ ਦੀ ਬੁੱਕਲ ਮਾਰੀ ਤੁਰਿਆ ਜਾ ਰਿਹਾ ਸੀ ਸਿੱਖਾਂ ਨੇ ਵੇਖਿਆ ਕਹਿਣ ਲੱਗੇ ਮਹਾਰਾਜ ਕੋਈ ਸੂਹੀਆ ਜਾਪਦਾ ਹੈ ਕੋਈ ਖੁਫੀਆ ਜਾਪਦਾ ਹੈ ਜਾਸੂਸ ਲੱਗਦਾ ਹੈ ਜਿਹੜਾ ਕਿਲੇ ਦੇ ਨੇੜਿਓਂ ਲੰਘਿਆ ਜਾਂਦਾ ਹੈ ਮੂੰਹ ਸਿਰ ਛੁਪਾ ਕੇ ਤੁਰਿਆ ਜਾਂਦਾ ਬੁੱਕਲ ਕੈਸੀ ਮਾਰੀ ਸੂ ਪੁੱਛੇ ਬੰਦਾ ਤੂੰ ਇਸ ਵੇਲੇ ਬੜੀ ਠੰਡ ਵਾਪਰਨ ਡਈ ਕਿਵੇਂ ਬੁੱਕਲ ਮਾਰੀ ਸੂ ਜ਼ਰੂਰ ਇਹਦੇ ਕੋਲ ਕੋਈ ਗੁੱਝੇ ਹਥਿਆਰ ਹੋਣੇ ਨੇ ਔਰ ਸੂਹ ਲੈਣ ਵਾਸਤੇ ਤਦੇ ਆਪਣੇ ਆਪ ਨੂੰ ਛੁਪਾ ਕੇ ਇਹ ਆਪਣੇ ਨੇੜੇ ਤੇੜੇ ਫਿਰਦਾ ਮਹਾਰਾਜ ਕਹਿਣ ਲੱਗੇ ਫੜ ਲਓ ਸਿੱਖਾਂ ਨੇ ਜਾ ਕੇ ਘੇਰ ਲਿਆ ਫੜ ਲਿਆ ਰੋਂਦਾ ਧੋਂਦਾ ਕੁਰਲਾਉਂਦਾ ਬਾਹਾਂ ਛੁਡਾਉਂਦਾ ਤਰਲੇ ਮਾਰਦਾ ਗੁਰੂ ਕੇ ਹਾਜ਼ਰ ਕੀਤਾ ਗਿਆ ਸਾਹਿਬ ਕਲਗੀਧਰ ਪਾਤਸ਼ਾਹ ਕਹਿਣ ਲੱਗੇ ਕੌਣ ਹੈ ਤੂੰ ਮੂੰਹ ਨੰਗਾ ਕਰਕੇ ਕਹਿਣ ਲੱਗਾ ਪਾਤਸ਼ਾਹ ਤੁਹਾਡੀ ਸੋਭਾ ਮਹਿਮਾ ਸੁਣੀ ਮੈਨੂੰ ਗਰੀਬ ਨੂੰ ਕੋਈ ਨਹੀਂ ਜਾਣਦਾ ਮਗਰ ਗਰੀਬ ਨਿਵਾਸ ਤੁਹਾਨੂੰ ਸਾਰੇ ਜਾਣਦੇ ਨੇ ਮੈਂ ਵੀ ਜਾਣਦਾ ਜੋ ਕੋਈ ਤੁਹਾਡੇ ਬਾਰੇ ਸੁਣੇ ਹੈ ਮੈਂ ਬੇਨਤੀ ਕਰਾਂਗਾ ਮੈਨੂੰ ਖਿਮਾ ਕਰ ਦਿਓ ਕੌਣ ਹੈ ਤੂੰ ਕਹਿਣ ਲੱਗਾ ਜੀ ਪਠਾਨ ਪੁੱਤਰ ਹਾਂ ਕਿਵੇਂ ਆਇਆ ਸਾ ਇੱਧਰ ਕਿ ਮਹਾਰਾਜ ਐਵੇਂ ਬਿਪਤਾ ਦਾ ਮਾਰਿਆ ਆ ਗਿਆ ਸਿੱਖ ਕਹਿਣ ਲੱਗੇ ਮਹਾਰਾਜ ਆ ਚਾਦਰ ਖੁਲਾਓ ਇਹਦੀ ਪੁੱਛੋ ਇਹਦੀ ਬੁੱਕਲ ਵਿੱਚ ਕੀ ਹੈ ਅੱਖਾਂ ਨੀਵੀਆਂ ਕਰਕੇ ਕਹਿਣ ਲੱਗਾ ਸੱਚੇ ਪਾਤਸ਼ਾਹ ਮੈਂ ਬੇਨਤੀ ਕਰਾਂਗਾ ਮੇਰਾ ਪਰਦਾ ਰਹਿਣ ਦਿਓ ਹਰ ਕੋਈ ਚਾਹੁੰਦਾ ਮੇਰਾ ਪਰਦਾ ਬਣਿਆ ਰਹੇ ਜੋ ਕੁਝ ਮੈਂ ਅੰਦਰੋਂ ਹਾਂ ਜੋ ਕੁਝ ਮੇਰੇ ਅੰਦਰ ਹੈ ਢੱਕਿਆ ਰਹੇ ਕਿਉਂਕਿ ਹਰ ਕਿਸੇ ਬੰਦੇ ਕੋਲ ਨੰਗਾ ਕਰਨ ਜੋਗਾ ਚੰਗਾ ਚੰਗਾ ਕੁਝ ਨਹੀਂ ਹੈ ਜਿਨ੍ਹਾਂ ਕੋਲ ਚੰਗਾ ਚੰਗਾ ਹੈ ਉਹ ਪਰਦਾ ਕਰਨ ਵੀ ਕਿਸ ਗੱਲ ਦਾ ਬਲਕਿ ਉਹ ਤਾਂ ਇਸ਼ਤਿਹਾਰਬਾਜ਼ੀਆਂ ਕਰਾਉਂਦੇ ਨੇ ਕਿਸੇ ਬੜੇ ਚੰਗੇ ਆ ਜਿਨ੍ਹਾਂ ਕੋਲ ਥੋੜਾ ਬਹੁਤ ਵੀ ਚੰਗਾ ਹੈ ਬਲਕਿ ਇੱਥੋਂ ਤੱਕ ਜੇ ਕੋ ਏਕ ਕਰੇ ਚੰਗਿਆਈ ਮਨ ਚਿੱਤ ਬਹੁਤ ਵਫਾਵੇ ਛੋਟੀ ਮੋਟੀ ਨੇਕੀ ਹੋ ਜਾਵੇ ਨਾ ਸੰਸਾਰ ਨੂੰ ਦੱਸਣਾ ਚਾਹੁੰਦਾ ਲੇਕਿਨ ਬਦੀਆਂ ਤੇ ਪਰਦਾ ਪਾਈ ਰੱਖਣਾ ਚਾਹੁੰਦਾ ਕੋਈ ਕਿਸੇ ਨੂੰ ਨਹੀਂ ਦੱਸਦਾ ਸੱਜਣਾ ਤੋਂ ਗਹਿਰੇ ਸੱਜਣਾ ਨੂੰ ਇੱਥੋਂ ਤੱਕ ਪਤੀ ਪਤਨੀ ਇੱਕ ਦੂਜੇ ਨੂੰ ਆਪਣੀਆਂ ਕਮਜ਼ੋਰੀਆਂ ਤੱਕ ਨਹੀਂ ਦੱਸਦੇ ਕੋਈ ਵਿਰਲੇ ਹੁੰਦੇ ਨੇ ਜਿਹੜੇ ਅੰਦਰੋਂ ਬਾਹਰੋਂ ਹੁੰਦੇ ਹੀ ਸ਼ੁੱਧ ਨੇ ਪਰਦੇ ਵਾਲੀ ਗੱਲ ਹੀ ਕੋਈ ਨਹੀਂ ਤਰਲਾ ਮਾਰਨ ਲੱਗਾ ਕਹਿਣ ਲੱਗਾ ਸਾਹਿਬ ਜੀ ਮੇਰਾ ਪਰਦਾ ਰਹਿਣ ਦੇ ਸਾਹਿਬ ਮੁਸਕਰਾ ਪਏ ਸਾਹਿਬ ਜਾਣਦੇ ਨੇ ਦਾ ਪਰਦਾ ਕੀ ਹੈ ਪਰ ਇਹ ਤਾਂ ਆਪ ਪਰਦੇ ਢੱਕਣ ਵਾਲੇ ਨੇ ਇਹਦਾ ਇਹ ਪਰਦਾ ਲਾ ਕੇ ਉਹਦਾ ਦੋਈ ਜਾਨੀ ਪਰਦਾ ਕੱਜਣ ਤੇ ਆਏ ਨੇ ਕਹਿੰਦੇ ਨੇ ਨਹੀਂ ਲਾਓ ਇਹਦਾ ਖੇਸ ਇਹਦੀ ਚਾਦਰ ਲਾ ਦੇ ਰੋਣ ਲੱਗ ਪਿਆ ਸਿੱਖਾਂ ਨੇ ਇੱਕ ਨਹੀਂ ਸੁਣੀ ਉਹਨਾਂ ਨੇ ਚਾਦਰ ਲਾ ਦਿੱਤੀ ਉਹਦੀ ਬਗਲ ਚ ਨਿੱਕਾ ਜਿਹਾ ਮਰੀਲ ਜਿਹਾ ਕੁੱਤਾ ਪਾਇਆ ਹੈ ਉਹਦੀ ਸੰਗੀ ਤੇ ਉਹਨੇ ਹੱਥ ਦਿੱਤਾ ਹੋਇਆ ਕੁੱਤੇ ਦੀਆਂ ਅੱਖਾਂ ਬਾਹਰ ਨੇ ਜਵਾਨ ਬਾਹਰ ਨੂੰ ਆਈ ਮਰ ਰਿਹਾ ਛੱਡ ਦਿੱਤਾ ਕੁੱਤਾ ਥੱਲੇ ਡਿੱਗ ਪਿਆ ਸਾਹਿਬ ਕਹਿਣ ਲੱਗੇ ਕਿ ਇਹੀ ਤੇਰਾ ਪਰਦਾ ਸੀ ਸਿਰ ਨੀਵਾਂ ਕਰਕੇ ਖਲੋਤਾ ਸਾਹਿਬ ਕਹਿਣ ਲੱਗੇ ਕਿਉਂ ਕੀ ਗੱਲ ਏ ਬੋਲਦਾ ਕਿਉਂ ਨੀ ਕਹਿਣ ਲੱਗਾ ਮਹਾਰਾਜ ਕਈ ਦਿਨਾਂ ਦਾ ਭੁੱਖਾ ਸਾਂ ਦੇਸੋਂ ਪ੍ਰਦੇਸ ਆ ਗਿਆ ਸਾਂ ਕਿਰਤ ਕਰਨ ਵਾਸਤੇ ਇੱਥੇ ਬਾਦਸ਼ਾਹਤ ਨੇ ਐਸੀ ਅਫਰਾ ਤਫਰੀ ਮਚਾਈ ਹੋਈ ਏ ਵੀ ਕਿਸੇ ਗਰੀਬ ਨੂੰ ਰੋਟੀ ਕਿੱਥੋਂ ਮਿਲਣੀ ਇੱਥੇ ਤਾਂ ਲੁਟੇਰਾ ਖਾ ਸਕਦਾ ਡਾਕੂ ਖਾ ਸਕਦਾ ਗਰੀਬ ਦੀ ਕੋਈ ਜਾਨ ਏ ਜਾਂ ਤੁਹਾਡੇ ਵਰਗੇ ਦੇ ਸਕਦੇ ਨੇ ਖਾ ਸਕਦੇ ਨੇ ਜਿਨ੍ਹਾਂ ਨੇ ਉਸ ਅਫਰਾ ਤਫਰੀ ਦਾ ਕੋਈ ਅਸਰ ਨਹੀਂ ਲਿਆ ਜਿਹੜੇ ਉਸ ਅਫਰਾ ਤਫਰੀ ਨੂੰ ਮਿਟਾਉਣ ਵਾਸਤੇ ਤੁਲੇ ਹੋਏ ਨੇ ਤੁਹਾਡੇ ਲੋਕਾਂ ਦੇ ਲੰਗਰ ਚੱਲ ਸਕਦੇ ਨੇ ਪਾਤਸ਼ਾਹ ਮੈਂ ਗਰੀਬ ਉਹਨਾਂ ਨੂੰ ਫੁਰਸਤ ਨਹੀਂ ਕਿਸੇ ਗਰੀਬ ਵੱਲ ਵੇਖਣ ਦੀ ਤੇ ਦੂਜੇ ਜਿਹੜੇ ਉਹਨਾਂ ਦੇ ਸਤਾਏ ਹੋਏ ਨੇ ਉਹ ਨੇੜੇ ਨਹੀਂ ਲੱਗਣ ਦਿੰਦੇ ਮੈਨੂੰ ਮੁਸਲਮਾਨ ਪਠਾਨ ਨੂੰ ਰੋਟੀ ਖਾਧਿਆਂ ਕਈ ਚਿਰ ਹੋ ਗਿਆ ਮੰਗਣਾ ਮੇਰੀ ਸ਼ਾਨ ਦੇ ਖਿਲਾਫ਼ ਹੈ ਕੈਸੀ ਪਿਆਰੀ ਗੱਲ ਹੈ ਜਿਸਲੇ ਸਾਖੀ ਪੜ੍ਹਨੇ ਪਠਾਨ ਕਹਿੰਦਾ ਹੈ ਮੰਗਣਾ ਪਠਾਨ ਦੀ ਸ਼ਾਨ ਦੇ ਖਿਲਾਫ਼ ਹੈ ਸਿੱਖ ਵਾਸਤੇ ਵੀ ਇਹ ਪਾਵਨ ਬਾਣੀ ਕਹਿੰਦੀ ਹੈ ਲੋਕ ਤਿਕਾਰ ਕਹੇ ਮੰਗਤ ਜਨ ਮਾਂਗਤ ਮਾਣ ਨਾ ਪਾਇਆ ਮੰਗਣ ਵਾਲੇ ਦਾ ਕੋਈ ਮਾਣ ਨਹੀਂ ਤਿਰਕਾਰਾਂ ਤਾਂ ਮਿਲ ਸਕਦੀਆਂ ਨੇ ਮਾਣ ਨਹੀਂ ਮਿਲ ਸਕਦਾ ਇਸੇ ਕਰਕੇ ਗੁਰੂ ਕਾ ਸਿੱਖ ਮੰਗ ਕੇ ਨਹੀਂ ਖਾਧਾ ਕਰਕੇ ਖਾਂਦਾ ਮਾਣ ਨਾਲ ਛੱਡਦਾ ਤਿਰਕਾਰ ਨਾਲ ਨਹੀਂ ਖਾਣ ਨੂੰ ਤਿਆਰ ਕਹਿੰਦਾ ਜੀ ਪਠਾਨ ਪੁੱਤਰਾਂ ਮੰਗਣ ਜੋਗਾ ਵੀ ਨਹੀਂ ਭੁੱਖਾਂ ਦਾ ਮਾਰਿਆ ਲੁੱਟਣ ਜੋਗਾ ਵੀ ਤਾਂ ਨਹੀਂ ਮਿਹਨਤ ਮਜ਼ਦੂਰੀ ਵੀ ਕੋਈ ਨਹੀਂ ਮਿਲਦੀ ਕਈ ਤਰ੍ਹਾਂ ਦਾ ਭੁੱਖਾਂ ਦਾ ਮਾਰਿਆ

ਬੜੇ ਪਿਆਰ ਨਾਲ ਸ਼ਰਵਣ ਕਰੋ। ਇਹ ਜੋ ਆਪ ਜੀ ਨੂੰ ਮੈਂ ਸ਼ਰਵਣ ਕਰਵਾ ਰਿਹਾ ਅੱਜ, ਉਸ ਦਿਨ ਅਸੀਂ ਗੁਰਮੁਖ ਪਿਆਰੇ ਸਰਦਾਰ ਜਗਜੀਵਨ ਸਿੰਘ ਜੀ ਸਾਨੂੰ ਨਾਲ ਲੈ ਕੇ ਗਏ, ਔਰ ਉਹ ਸਭ ਲੋਕਾਂ ਨੂੰ ਵੇਖ ਕੇ ਜਿਹੜੇ ਧਰਮ ਦਾ ਇਜ਼ਹਾਰ ਕਰ ਰਹੇ ਸਨ ਆਪਣੇ ਆਪਣੇ ਤਰੀਕੇ ਨਾਲ, ਔਰ ਮੈਂ ਵੀ ਉਨ੍ਹਾਂ ਚ ਕਿਹਾ, ਭਾਈ ਦੁਨੀਆਂ ਵਿਚ ਕਾਫੀ ਲੋਕ ਹਨ ਜਿਹੜੇ ਬਿਲਕੁਲ ਕਿਸੇ ਗੱਲ ਨੂੰ ਮੰਨਦੇ ਨੇ, ਔਰ ਜਿਹੜੇ ਤੁਸੀਂ ਮੰਨਣ ਵਾਲੇ ਹੋ ਉਹੀ ਸਾਡਾ ਪਰਿਵਾਰ ਹੈ, ਭਾਵੇਂ ਤੁਸੀਂ ਕਿਹੜੇ ਧਰਮ ਤੋਂ ਬਿਲੋਂਗ ਕਰਦੇ ਹੋ। ਉਸੇ ਤਰ੍ਹਾਂ ਹੀ ਤੁਸੀਂ ਗੁਰੂ ਕੇ ਪਿਆਰ ਵਾਲੇ ਸਿੱਖ ਜਿਹੜੇ ਆ ਗੁਰੂ ਨੂੰ ਆਪਣੀ ਹਾਜ਼ਰੀ ਲਵਾਉਂਦੇ ਹੋ, ਔਰ ਕੀਰਤਨੀਏ ਵੀਰ ਮੇਰੇ ਸਾਹਮਣੇ ਬੈਠੇ ਹੋਏ ਹਨ, ਗੁਰੂ ਕਿਰਪਾ ਕਰੇ ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ੇ। ਇਸ ਤਰ੍ਹਾਂ ਹੀ ਗੁਰੂ ਘਰ ਦਾ ਸੰਦੇਸ਼ ਦੂਰ ਦੂਰ ਤੱਕ ਪਹੁੰਚਾਉਂਦੇ ਰਹਿਣ। ਸ਼ਰਵਣ ਕਰੋ, ਇਹ ਪਾਨਮਤੀ ਇਹ ਮੱਥ ਤਾਲ ਹੈ, ਇਹ ਪਾਨਮਤੀ ਤਾਲ ਹੈ, ਔਰ ਗੁਜਰੀ ਕਬੀਰ ਸਾਹਿਬ ਦੀ ਗੁਜਰੀ ਰਾਗ ਦੀ ਗੁਜਰੀ ਹੈ, ਔਰ ਆਪ ਗੁਜਰੀ ਸੁਣੋ, ਗੁਜਰੀ ਵਿਚ ਹੀ ਸ਼ਰਵਣ ਕਰੋ ਇਸ ਨੂੰ, ਔਰ ਜੋ ਇਸਦਾ ਤਾਲ ਹੈ ਉਹ 11 ਮਾਤਰ ਹੈ, ਪਾਨਮਤੀ ਤਾਲ ਹੈ।

ਕਬੀਰ ਸਾਹਿਬ ਕਹਿੰਦੇ ਨੇ ਸਭ ਕੁਛ ਛੱਡ ਦਿੱਤਾ ਹੈ, ਤਨਣਾ ਵੀ ਬੁਣਨਾ ਵੀ, ਹੁਣ ਇੱਕੋ ਰੱਬ ਦਾ ਨਾਮ ਹੈ ਲਿਖਿਆ ਹੋਇਆ ਆਪਣੇ ਹਿਰਦੇ ਤੇ। ਕਿੱਡੀ ਵੱਡੀ ਗੱਲ ਹੈ, ਸਭ ਕੁਛ ਛੱਡ ਕੇ ਮੈਂ ਹਰੀ ਦਾ ਨਾਮ, ਰੱਬ ਦਾ ਨਾਮ, ਹਰੀ ਦੇ ਚਰਨ ਵਸਾਏ ਹੋਏ ਹਨ।

ਭਾਵੇਂ ਮੇਰੀ ਜਾਤ ਹੋਛੀ ਹੈ, ਮੇਰੀ ਪਤ ਹੋਛੀ ਹੈ, ਪਰ ਮੈਂ ਇਕੱਲਾ ਜ਼ਰੂਰ ਖੱਟਿਆ ਜਿਹੜਾ ਆਮ ਆਦਮੀ ਨੂੰ ਨਹੀਂ ਮਿਲਦਾ। ਅਸੀਂ ਲੋਕ ਆਮ ਜਗਿਆਸੂ ਜੀਵ ਸਾਰੀ ਉਮਰ ਛੋਟੇ ਛੋਟੇ ਲਾਭਾਂ ਨੂੰ ਵੇਖਦੇ ਰਹਿੰਦੇ ਹਾਂ। ਭਾਈ, ਬੜਾ ਕੁਛ ਕਮਾ ਕੇ, ਬੜਾ ਕੁਛ ਪਾ ਕੇ ਇਹ ਚੀਜ਼ ਦੀ ਸਮਝ ਆਉਂਦੀ ਹੈ ਕਿ ਰੱਬ ਦੇ ਨਾਮ ਤੁਲ ਕੁਝ ਨਹੀਂ। ਜਿਹੜੇ ਮੇਰੇ ਵਰਗਾ ਕੋਈ ਗਰੀਬ ਫਕੀਰ ਹੋਵੇ, ਉਹ ਸਾਰੀ ਉਮਰ ਨਸਾ ਫਿਰਦਾ ਦੌਲਤ ਦੇ ਮਗਰ, ਪਰ ਜਿਹੜਾ ਬਹੁਤ ਕਮਾਈ ਕਰ ਲਵੇ, ਉਹਨੂੰ ਫਿਰ ਇਹ ਪਤਾ ਲੱਗਦਾ ਹੈ ਕਿ ਸਭ ਤੋਂ ਵੱਡਾ ਜੋ ਹੈ ਰੱਬ ਦਾ ਨਾਮ ਹੈ। ਕਬੀਰ ਸਾਹਿਬ ਕਹਿੰਦੇ ਹਨ, ਹੋਛੀ ਮਤ ਮੇਰੀ ਜਾਤ ਜੁਲਾਹਾ, ਹਰ ਕਾ ਨਾਮ ਲਿਓ ਮੈਂ ਲਾਹਾ।

ਸੋਠ ਰਾਗ ਦੀ ਬਾਣੀ ਆਮ ਗੁਰਸਿੱਖਾਂ ਦੇ ਮੁਖਾਰ ਬਿੰਦ ਵਿੱਚ ਸਹਿਜੇ ਹੀ ਚੜੀ ਹੋਈ ਹੈ। ਬੜਾ ਸਰਲ ਅਤੇ ਮਿੱਠਾ ਰਾਗ ਹੈ, ਪਰ ਸੁਹਾਵਣਾ ਤਾਂ ਹੈ ਹੀ ਜੇ ਹਰੀ ਦੇ ਨਾਮ ਨੂੰ ਢੰਡੋਲੇਗਾ। ਸੋਰਠ ਤਾਮ ਸੁਹਾਵਣੀ ਜਾਂ ਹਰਨਾਮ ਢੰਡੋਲੇ ਅਤੇ ਸੋਰਠ ਸਦਾ ਸੁਹਾਵਣੀ ਜੇ ਸੱਚਾ ਮਨ ਹੋਏ। ਹਰੀ ਨਾਮ ਦੇ ਰਸ ਨੂੰ ਪੀ ਕੇ ਮੁਰਦੇ ਹਾਣ ਨਹੀਂ ਆਏਗੀ। ਇਸ ਲੋਕ ਵਿੱਚ ਅਤੇ ਪ੍ਰਲੋਕ ਵਿੱਚ ਗੁਰਸਿੱਖ ਦੀ ਸੋ ਨਿਰਮਲ ਹੋਵੇਗੀ। ਸੋਰਠ ਸੋ ਰਸ ਪੀਜੀਐ ਕਬਹੂ ਨਾ ਫੀਕਾ ਹੋਏ। ਨਾਨਕ ਰਾਮ ਨਾਮ ਗੁਣ ਗਾਈਐ ਦਰਗਹ ਨਿਰਮਲ ਸੋਏ। ਇਸ ਰਾਗ ਦੇ ਚੜਾ ਵੇਲੇ ਗੰਧਾਰ ਅਤੇ ਦੈਵਤ ਵਰਜਿਤ ਕਰਕੇ ਅਵਰੋਹ ਵਿੱਚ ਗੁਪਤ ਰੂਪ ਵਿੱਚ ਗੰਧਾਰ ਲਾ ਕੇ ਦੋਨੋਂ ਨਿਸ਼ਾਦ ਵਰਤ ਕੇ ਜਦੋਂ ਮੀਂਡ ਨਾਲ ਗਾਇਕ ਬਾਣੀ ਗਾਉਂਦਾ ਹੈ ਤਾਂ ਹਰੀ ਨਾਮ ਦੇ ਰਸ ਦਾ ਸਵਾਦ ਚੱਖਦਾ ਹੈ। ਇਸ ਰਾਗ ਦਾ ਵਾਦੀ ਰਿਸ਼ਭ ਅਤੇ ਸੰਵਾਦੀ ਦੈਵਤ ਮੰਨਿਆ ਹੈ। ਹਰੀ ਨਾਮ ਦਾ ਰਸ ਲਓ, ਦੋ ਸ਼ਬਦ ਸੋਠ ਵਿੱਚ ਸਰਵਣ ਕਰੋ। ਸੋਠ ਰਾਗ ਵਿੱਚ ਹੀ ਉਚਾਰੀ ਬਾਣੀ ਜਿਸ ਦਾ ਪਹਿਲਾ ਸ਼ਬਦ ਹੈ ਆਪਣੇ ਸਤਿਗੁਰ ਕੈ ਬਲਿਹਾਰੈ ਆਗੈ ਸੁਖ ਪਾਛੈ ਸੁਖ ਸਹਿਜਾ ਘਰ ਆਨੰਦ ਹਮਾਰੈ। ਇਹ ਰਚਨਾ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਅਤੇ ਕੀਰਤਨ ਕਰ ਰਹੇ ਹਨ ਭਾਈ ਸਰਬਜੀਤ ਸਿੰਘ ਜੀ ਰੰਗੀਲਾ। ਗੁਰੂ ਅਰਜਨ ਦੇਵ ਜੀ ਦੀ ਹੀ ਦੂਸਰੀ ਰਚਨਾ ਸਾਚਾ ਸਾਹਿਬ ਸਦ ਮਿਹਰਬਾਨ ਬੰਦ ਪਾਇਆ ਮੇਰਾ ਸਤਿਗੁਰ ਪੂਰੈ ਹੋਈ ਸਰਬ ਕਲਿਆਣ। ਇਸ ਨੂੰ ਪ੍ਰਸਤੁਤ ਕਰ ਰਹੇ ਹਨ ਭਾਈ ਅਮਰਜੀਤ ਸਿੰਘ ਜੀ ਤਾਨ। ਪਹਿਲਾ ਸ਼ਬਦ ਸਰਵਣ ਕਰੋ, ਆਪਣੇ ਸਤਿਗੁਰ ਕੈ ਬਲਿਹਾਰੈ।

0: ਗੁਰ ਕਿਹਾ ਸੋ ਕਾਰ ਕਮਾ।
1: ਇਹ ਗੁਰਮੁਖ ਦਾ ਸਿਧਾਂਤ ਆ, ਗੁਰ ਕਿਹਾ
0: ਸਾਕਾਰ ਕਮਾਓ,
1: ਆਖੋ
0: ਗੁਰ ਕਿਹਾ ਸਾਕਾਰ ਕਮਾਓ।
1: ਤੇ ਪਿੱਤਰ ਸ਼ਬਦ ਕਿਹਾ, ਗੁਰ ਕੇ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮਹਿ, ਆਪਸ ਕੋ ਕਰ ਕਛ ਨਾ ਜਨਾ, ਹਰ ਹਰ ਨਾਮ ਹਿਰਦੇ ਸਤ, ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾ, ਸੇਵਾ ਕਰਤ ਹੋਏ ਨੈ ਕਾਮੀ, ਤਿਸ ਕੋ ਹੋਤ ਪ੍ਰਾਪਤ ਸਵਾਮੀ। ਤੇ ਇਹ ਗੱਲ ਕਹੀ, ਪ੍ਰਭ ਕੀ ਆ ਗਿਆ ਆਤਮ ਹਿਤਾਵੈ, ਜੀਵਨ ਮੁਕਤ ਸਉ ਕਹਾਵੈ, ਤੈਸਾ ਹਰਕ ਤੈਸਾ ਸੋਗ, ਸਦਾ ਆਨੰਦ ਤੈਨਹੀਂ ਵਿਯੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ। ਕਿਵੇਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਫੁਰਮਾ ਰਹੇ ਹੈ, ਆਪ ਪੜ੍ਹੀ।

ਕਿ ਸਭੇ ਥੋਕ ਪ੍ਰਾਪਤ ਜੀ ਆਵੇ ਇੱਕ ਹੱਥ। ਅਸੀਂ ਬਹੁਤਿਆਂ ਨੂੰ ਖੁਸ਼ ਕਰਨ ਦਾ ਯਤਨ ਕਰਦੇ ਹਾਂ, ਪਰ ਸਾਰੇ ਕਦੇ ਖੁਸ਼ ਨਹੀਂ ਹੋਏ। ਕੁਝ ਰੁੱਸ ਜਾਂਦੇ ਹਨ, ਕੁਝ ਮਨੀ ਜਾਂਦੇ ਹਨ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਹਨ, ਭਾਈ ਤੂੰ ਇੱਕ ਗੁਰੂ ਨੂੰ ਖੁਸ਼ ਕਰ ਲੈ ਤੇ ਸਾਰਾ ਜਗਤ ਹੀ ਤੇਰਾ ਮਿੱਤਰ ਬਣ ਜਾਵੇਗਾ, ਤੇਰੇ ਤੇ ਪ੍ਰਸੰਨ ਹੋ ਜਾਵੇਗਾ। ਕਿਉਂ ਜੋ ਰੱਬ ਦੇ ਪਿਆਰੇ ਹੁੰਦੇ ਹਨ ਉਹ ਸਭਨਾ ਦੇ ਪਿਆਰੇ ਬਣ

ਸੁੱਖਾਂ ਦੇ ਭੰਡਾਰ ਤੈਨੂੰ ਪ੍ਰਾਪਤ ਹੋ ਜਾਣਗੇ। ਸਭੇ ਥੋਕ ਪ੍ਰਾਪਤ ਇੱਕ ਪ੍ਰਚੂਨ ਹੈ, ਇੱਕ ਥੋਕ ਸੌਦਾ ਹੁੰਦਾ। ਆਖਿਆ ਤੂੰ ਲੋਕ ਪਰਲੋਕ ਦੇ ਸੁੱਖਾਂ ਦੇ ਭੰਡਾਰਾਂ ਦਾ ਮਾਲਕ ਬਣ ਜਾਏਗਾ, ਭਾਵ ਜਿਹੜੇ ਤੇਰੇ ਨਾਲ ਵੀ ਲੱਗਣਗੇ ਨਾ ਉਹ ਵੀ ਸੁੱਖਾਂ ਵਾਲੇ ਹੋ ਜਾਣਗੇ। ਜੇ ਤੂੰ ਇੱਕ ਨੂੰ ਪ੍ਰਸੰਨ ਕਰ ਲਓ ਸਭੇ ਥੋਕ ਪ੍ਰਾਪਤ ਜੇ ਆਵੇ ਇੱਕ ਹੱਥ। ਇਸ ਲਈ ਹਜ਼ੂਰ ਕਹਿੰਦੇ ਨੇ ਮੇਰੇ ਮਨ ਇੱਕ ਸਿਓ ਚਿਤ ਲਾਏ। ਤੂੰ ਇੱਕ ਨੂੰ ਪ੍ਰਸੰਨ ਕਰ ਲੈ, ਇੱਕ ਦਾ ਸਿਮਰਨ ਕਰ, ਇੱਕ ਦੇ ਚਰਨਾਂ ਨਾਲ ਜੁੜ, ਕਿਉਂਕਿ ਇੱਕ ਦੇ ਸਿਮਰਨ ਤੋਂ ਬਿਨਾ ਹੋਰ ਜਿਤਨਾ ਵੀ ਹੈ ਇਹ ਸਭ ਤਦੇ ਹੀ ਹਨ। ਇਹਦੇ ਨਾਲ ਤੇਰਾ ਕੁਝ ਸੌਰਨਾ ਨਹੀਂ। ਜਿਨ੍ਹਾਂ ਨੇ ਇੱਕ ਨੂੰ ਪ੍ਰਸੰਨ ਕਰ ਲਿਆ ਉਹਨਾਂ ਦਾ ਲੋਕ ਪਰਲੋਕ ਸੌਰ ਗਿਆ। ਤੇ ਅਗਲੀਆਂ ਤੁਕਾਂ ਵਿੱਚ ਦੱਸ ਰਹੇ ਹਨ ਫਿਰ ਉਹਨਾਂ ਨੂੰ ਕੀ ਪ੍ਰਾਪਤ ਹੋਇਆ। ਆਓ ਸਰਵਨ ਕਰੋ।

ਜਿਹੜਾ ਮਨੁੱਖ ਆਪਣੀ ਕਿਰਤ ਕਮਾਈ ਵਿੱਚੋਂ ਵਾਹਿਗੁਰੂ ਦਾ ਬਖਸ਼ਿਆ ਹੋਇਆ ਖਜ਼ਾਨਾ ਸਮਝ ਕੇ ਦਸਵੰਧ ਕੱਢਦਾ, ਉਹਦੀ ਮਾਇਆ ਸਫਲ ਹੋ ਜਾਂਦੀ ਹੈ। ਉਹਦਾ ਖਾਧਾ ਪੀਤਾ ਪਹਿਨਿਆ ਪ੍ਰਵਾਨ ਹੋ ਜਾਂਦਾ। ਹੁਣ ਬਾਕੀ ਸਵਾਸਾਂ ਦਾ ਦਸਵੰਧ ਹੈ। ਜੋ 24,000 ਸਵਾਸ ਅਸੀਂ ਰਾਤ ਦਿਨ ਪਰਮੇਸ਼ਰ ਦੇ ਹੁਕਮ ਵਿੱਚ ਲੈ ਰਹੇ ਹਾਂ, ਇਹ ਵੀ ਦਸਵੰਧ ਗੁਰੂ ਦੇ ਲੇਖੇ ਲਾਉਣਾ ਹੈ। ਤੇਰੇ ਸਵਾਸਾਂ ਦੇ ਦਸਵੰਧ ਦੀ ਪਰਮੇਸ਼ਰ ਨੂੰ ਬੜੀ ਲੋੜ ਹੈ। ਹਰ ਮਨੁੱਖ ਦੇ ਸਿਰ ਤੇ ਸਵਾਸਾਂ ਦਾ ਦਸਵੰਧ ਇੱਕ ਕਰਜ਼ ਹੈ ਜੋ ਗੁਰੂ ਨੂੰ ਜ਼ਰੂਰ ਦੇਣਾ। ਸਾਧ ਸੰਗਤ ਬੋਲੋ ਸ੍ਰੀ ਵਾਹਿਗੁਰੂ। ਤੇ ਜਿਹੜੇ ਭਾਈ ਦਸਵੰਧ ਸਵਾਸਾਂ ਦਾ ਕੱਢਦੇ ਹਨ, ਉਹਨਾਂ ਦਾ ਲੋਕ ਵੀ ਸੁਖੀ ਹੋ ਜਾਂਦਾ ਤੇ ਪਰਲੋਕ ਵੀ ਸੁਹੇਲਾ ਹੋ ਜਾਂਦਾ। ਸਾਹਿਬ ਕਲਗੀਧਰ ਪਾਤਸ਼ਾਹ ਜੀ ਦੇ ਸਮੇਂ ਭਾਈ ਹਰ ਗੋਪਾਲ ਹੋਇਆ, ਬੜਾ ਅਨਿੰਦ ਸੇਵਕ ਸੀ। ਆਪਣੀ ਕਿਰਤ ਕਮਾਈ ਵਿੱਚੋਂ ਹਮੇਸ਼ਾ ਦਸਵੰਧ ਗੁਰੂ ਦੇ ਲੇਖੇ ਲਾਉਣਾ। ਸਤਿਗੁਰਾਂ ਦਾ ਬਖਸ਼ਿਆ ਹੋਇਆ ਰੋਜ਼ ਨਿਤਨੇਮ ਵੀ ਕਰਨਾ, ਰਾਤ ਦਿਨ ਦੇ 24,000 ਸਵਾਸਾਂ ਵਿੱਚੋਂ ਸਵਾਸ ਵੀ ਸਫਲ ਕਰਨੇ, ਤੇ ਛੇਵੇਂ ਦੇ ਛੇਵੇਂ ਮਹੀਨੇ ਆ ਕੇ ਸਤਿਗੁਰਾਂ ਦੇ ਦੀਦਾਰ ਕਰਨੇ, ਕੁਝ ਦਿਨ ਠਹਿਰਨਾ, ਸੇਵਾ ਕਰਨੀ, ਸਤਸੰਗ ਕਰਨਾ, ਤੇ ਜਿਤਨਾ ਵੀ ਦਸਵੰਧ ਹੋਵੇ ਗੁਰੂ ਦੇ ਅਰਪਣ ਕਰ ਜਾਣਾ। ਐਸਾ ਜੀਵਨ, ਸੁਖੀ ਜੀਵਨ, ਲੋਕ ਪਰਲੋਕ ਦੇ ਸੁਖ ਮਾਣਨ ਵਾਲਾ ਜੀਵਨ ਗੁਰੂ ਨੇ ਭਾਈ ਹਰ ਗੋਪਾਲ ਨੂੰ ਬਖਸ਼ਿਸ਼ ਕੀਤਾ। ਅੱਜ ਭਾਈ ਹਰ ਗੋਪਾਲ ਸਰੀਰਕ ਰੋਗੀ ਹੋਣ ਕਰਕੇ, ਸਰੀਰ ਢਿੱਲਾ ਹੋਣ ਕਰਕੇ ਆਖਿਆ ਆਪਣੇ ਪੁੱਤਰ ਨੂੰ, ਬਈ ਜਾ ਕੇ ਗੁਰੂ ਕੇ ਦੀਦਾਰ ਵੀ ਕਰਕੇ ਆ ਤੇ ਆ ਦਸਵੰਧ ਵੀ ਪਹੁੰਚਾ ਕੇ ਆ, ਕਿਉਂਕਿ ਗੁਰੂ ਪਹਿਲਾਂ ਦਿੰਦਾ ਤੇ ਫਿਰ ਭਾਈ ਸਾਡਾ ਪਿਆਰ ਵੇਖਦਾ, ਬਈ ਮੇਰਾ ਸਪੁੱਤਰ ਕਿਤਨਾ ਕੁ ਮੇਰੇ ਨਾਲ ਪਿਆਰ ਕਰਦਾ। ਇਹ ਮਾਇਆ ਨੂੰ ਹੀ ਪਕੜੀ ਬੈਠਾ ਜਾਂ ਕੁਛ ਇਹਦੇ ਅੰਦਰ ਪ੍ਰੇਮਾ ਭਗਤੀ ਵੀ ਹੈ? ਪਰਮੇਸ਼ਰ ਦਿੰਦਾ ਸਭ ਨੂੰ ਹੈ, ਪਰ ਕਈ ਉਸ ਦੀਆਂ ਦਾਤਾਂ ਨੂੰ ਪਕੜ ਕੇ ਬੈਠ ਜਾਂਦੇ ਹਨ, ਦਾਤਾਰ ਨੂੰ ਵਿਸਾਰ ਦਿੰਦੇ ਹਨ। ਤੇ ਜਿਹੜੇ ਭਾਈ ਦਾਤਾਰ ਨੂੰ ਚੇਤੇ ਰੱਖਦੇ ਹਨ, ਉਹਨਾਂ ਨੂੰ ਕਦੇ ਜੀਵਨ ਵਿੱਚ ਤੋਟ ਨਹੀਂ ਆਉਂਦੀ। ਉਚਾਰਨ ਕਰੋ ਸ੍ਰੀ ਭਾਈ ਹਰ ਗੋਪਾਲ ਦਾ ਪੁੱਤਰ ਬਾਣੀਆਂ ਪੁੱਤਰ ਸੀ, ਹਰ ਵੇਲੇ ਲੇਖੇ ਜੋਖੇ ਵਿੱਚ ਇਹੀ ਯਤਨ ਹੈ ਕਿ ਜਿਤਨਾ ਕੁ ਲਾਇਆ ਉਸ ਤੋਂ ਵੱਧ ਹੀ ਪ੍ਰੋਫਿਟ ਇਕੱਠਾ ਕਰਨਾ। ਕਦੇ ਸਤਸੰਗ ਵਿੱਚ ਜਾਂ ਗੁਰੂ ਘਰ ਵਿੱਚ ਗਿਆ ਨਹੀਂ ਸੀ, ਅੱਜ ਪਿਤਾ ਦੀ ਆਗਿਆ ਪਾ ਕੇ ਦਸਵੰਧ ਲੈ ਕੇ ਤੁਰ ਪਿਆ ਆਨੰਦਪੁਰ ਸਾਹਿਬ। 500 ਰੁਪਈਏ ਦਸਵੰਧ, ਜਦੋਂ ਸਤਿਗੁਰਾਂ ਦੇ ਅੱਗੇ ਜਾ ਕੇ ਮੱਥਾ ਟੇਕੇ, ਮਹਾਰਾਜ ਮੈਂ ਹਰ ਗੋਪਾਲ ਦਾ ਪੁੱਤਰ ਹਾਂ ਤੇ ਉਹਨਾਂ ਦਾ ਸਰੀਰ ਢਿੱਲਾ ਹੋਣ ਕਰਕੇ ਆਪ ਤਾਂ ਨਹੀਂ ਆ ਸਕੇ, ਆ ਦਸਵੰਧ ਉਹਨਾਂ ਨੇ ਭੇਜਿਆ। ਤੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਜਿਤਨੇ ਕੁ ਦਿਨ ਠਹਿਰਨਾ ਸਤਿਗੁਰਾਂ ਦੇ ਚਰਨਾਂ ਵਿਚ ਰਹਿ ਕੇ ਸੇਵਾ ਸਿਮਰਨ ਕਰੋ, ਤੇ ਜਦੋਂ ਜਾਣਾ ਤਾਂ ਸਾਨੂੰ ਮਿਲ ਕੇ ਜਾਣਾ। ਭਾਈ ਹਰ ਗੋਪਾਲ ਦੇ ਪੁੱਤਰ ਦਾ ਖਿਆਲ ਸੀ ਬਈ 500 ਰੁਪਇਆ ਹਜ਼ੂਰ ਦੇ ਅੱਗੇ ਮੱਥਾ ਟੇਕਿਆ, ਕੋਈ ਚੰਗੀ ਹੀ ਜਾਂਦੀ ਵੇਰਾ ਵਸਤੂ ਦੇਣਗੇ, 1,000-2,000 ਦੀ ਤਾਂ ਦੇਣਗੇ। ਉਚਾਰਨ ਕਰੋ ਸ੍ਰੀ ਵਾਹਿਗੁਰੂ। 2-4 ਦਿਨ ਠਹਿਰਿਆ, ਆਗਿਆ ਮੰਗੀ ਸਤਿਗੁਰਾਂ ਪਾਤਸ਼ਾਹ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਕ ਕੜਾ ਤੇ ਥੋੜਾ ਜਿਹਾ ਪ੍ਰਸ਼ਾਦ ਭਾਈ ਹਰ ਗੋਪਾਲ ਦੇ ਪੁੱਤਰ ਨੂੰ ਦਿੱਤਾ, ਆਖਿਆ ਜਾਓ ਗੁਰੂ ਘਰ ਵੱਲੋਂ ਤੁਹਾਨੂੰ ਖੁਸ਼ੀਆਂ ਹਨ, ਆਗਿਆ ਹੈ। ਮਨ ਵਿੱਚ ਸੋਚਦਾ ਬਈ ਪਤਾ ਨਹੀਂ ਸਾਹਿਬਾਂ ਨੂੰ ਸਮਝ ਨਹੀਂ ਆਈ ਹੋਣੀ ਕਿ ਮੈਂ ਜਾ ਰਿਹਾ, ਆ ਇਤਨਾ ਕੁ ਪ੍ਰਸ਼ਾਦ ਤੇ ਇੱਕ ਕੜਾ ਦੇ ਦਿੱਤਾ। ਮਹਾਰਾਜ ਮੈਂ
ਆਗਿਆ ਮੰਗੀ ਹੈ ਜਾਣ ਵਾਸਤੇ, ਤੇ ਹਜ਼ੂਰ ਕਹਿਣ ਲੱਗੇ ਅਸੀਂ ਵੀ ਤੈਨੂੰ ਭਾਈ ਖੁਸ਼ੀਆਂ ਦਿੱਤੀਆਂ ਹਨ, ਆਗਿਆ ਦਿੱਤੀ ਹੈ, ਜਾਓ ਸੁਖੀ ਵਸੋ, ਕਾਲ ਖਾਏ ਕਿਸ ਹੱਥੋਂ ਦੇਹ ਨਾਨਕ ਰਾਹ ਪਛਾਣੇ ਸੀ। ਭਾਈ ਹਰ ਗੋਪਾਲ ਦਾ ਪੁੱਤਰ ਤੁਰ ਪਿਆ ਤੇ ਮਨ ਵਿਚ ਗਿਣਤੀਆਂ ਗਿਣੀ ਜਾਂਦਾ ਹੈ, ਬਈ ਮੇਰਾ ਬਾਪ ਇੱਥੇ ਆ ਕੇ ਐਵੇਂ ਹੀ ਰੁਪਈਏ ਲੁਟਾ ਜਾਂਦਾ, ਹਰ ਛੇਵੇਂ ਮਹੀਨੇ ਦਸਵੰਧ ਦੇ ਜਾਂਦਾ ਤੇ ਉਹਦੇ ਬਦਲੇ ਆ ਕੁਝ ਹੀ ਲੈ ਜਾਂਦਾ, ਇਹ ਕਿਤਨੀ ਕੁ ਕੀਮਤ ਦਾ ਹੋਵੇਗਾ। ਇਹ ਵੀ ਕੋਈ ਅਕਲਬੰਦੀ ਹੈ, ਏਡੀ ਔਖੀ ਕਮਾਈ ਕਰੀਦੀ ਹੈ, ਰਾਤ ਦਿਨ ਭੱਜੇ ਫਿਰਦੇ ਆ ਕਾਰ ਵਿਹਾਰ ਵਿਚ, ਤੇ ਉਹਦਾ ਦਸਵੰਧ ਗੁਰੂ ਨੂੰ ਦਿੱਤਾ ਤੇ ਫਿਰ ਗੁਰੂ ਨੇ ਅੱਗੋਂ ਕੀ ਦਿੱਤਾ, ਇੱਕ ਕੜਾ ਕਿਤਨੇ ਗੁਦਾ ਹੈ, ਤੇ ਥੋੜਾ ਜਿਹਾ ਪ੍ਰਸਾਦ ਦੇ ਦਿੱਤਾ, ਬੜਾ ਘਾਟੇ ਬੰਦਾ ਸੌਦਾ ਹੋਇਆ, ਉਦਾਸ ਹੈ ਮਨ, ਆ ਰਹੇ ਘਰ ਵੱਲ, ਤੇ ਰਸਤੇ ਵਿਚ ਇੱਕ ਗੁਰੂ ਕਾ ਸਿੱਖ ਮਿਲ ਗਿਆ, ਆਖਿਆ ਬਈ ਮੈਨੂੰ ਜਾਪਦਾ ਤੂੰ ਆਨੰਦਪੁਰ ਦੀ ਆਨੰਦਮਈ ਧਰਤੀ ਤੋਂ ਹੋ ਕੇ ਆਇਆ, ਜਾਪਦਾ ਗੁਰੂ ਕੋਲੋਂ ਹੋ ਕੇ ਆਇਆ, ਹਾਂ ਮੈਂ ਗਿਆ ਤਾਂ ਸਾਂ ਸਤਿਗੁਰਾਂ ਦੇ ਦੀਦਾਰ ਕਰਨ ਲਈ, ਦਸਵੰਧ ਹਾਜ਼ਰ ਕਰਨ ਲਈ ਗਿਆ ਸਾਂ, ਪਰ ਲੁਟੀ ਕੇ ਆ ਗਿਆ। ਆ 500 ਰੁਪਈਏ ਹਜ਼ੂਰ ਦੇ ਅੱਗੇ ਭੇਟਾ ਰੱਖੇ ਹਨ ਤੇ ਉਹਦੇ ਬਦਲੇ ਆ ਕੜਾ ਤੇ ਥੋੜਾ ਜਿਹਾ ਪ੍ਰਸਾਦ ਦੇ ਕੇ ਤੋੜ ਦਿੱਤੇ ਨੇ। ਉਹ ਗੁਰੂ ਕਾ ਸਿੱਖ ਕਹਿਣ ਲੱਗਾ, ਨਾ ਭਾਈ ਗੁਰੂ ਕੇ ਲਾਲ ਐਸਾ ਬਚਨ ਨਾ ਕਰੀ, ਗੁਰੂ ਦੀ ਮੁੱਠੀ ਵਿਚ ਤਾਂ 14 ਲੋਕਾਂ ਦਾ ਧਨ ਹੈ, ਜਿਸ ਤੇ ਮਰਜ਼ੀ ਹੈ ਕਿਰਪਾ ਕਰ ਦੇਣ, ਜਿਸ ਤੇ ਮਰਜ਼ੀ ਹੈ ਰਹਿਮਤਾਂ ਕਰ ਦੇਣ, ਉਹਨਾਂ ਦੇ ਤਾਂ ਬਚਨਾਂ ਵਿਚ ਲੋਕ ਪਰਲੋਕ ਦੇ ਸੁੱਖੇ ਨੇ। ਓਏ ਤੂੰ ਤਾਂ ਬੜਾ ਭਾਗਾਂ ਵਾਲਾ, ਤੈਨੂੰ ਸਤਿਗੁਰਾਂ ਨੇ ਆਪਣਾ ਕੜਾ ਦਿੱਤਾ, ਕਿਸੇ ਨੂੰ ਕੜਾ ਦੇਣਾ ਆਪਣੀ ਬਾਂਹ ਦੇਣੀ ਹੈ। ਉਹ ਗੁਰੂ ਨੇ ਤੁਹਾਨੂੰ ਆਪਣਾ ਬਣਾ ਕੇ ਤੁਹਾਨੂੰ ਇਹ ਕੜੇ ਦੀ ਦਾਤ ਬਖਸ਼ੀ ਹੈ ਤੇ ਪ੍ਰਸ਼ਾਦ ਦਿੱਤਾ, ਆਖਿਆ ਮੈਂ ਨਹੀਂ ਮੰਨਦਾ ਇਸ ਗੱਲ ਨੂੰ, ਇਹ ਕਿਤਨੇ ਕੁ ਦਾ ਹੋਵੇਗਾ, ਮੈਂ ਤਾਂ ਇਹ ਸਮਝਣਾ ਕਿ ਮੈਂ ਇੱਥੇ ਆ ਕੇ ਕੁਝ ਗਵਾ ਕੇ ਚੱਲਿਆ, ਖੱਟ ਕੇ ਨਹੀਂ ਚੱਲਿਆ। ਉਹ ਗੁਰੂ ਕਾ ਸਿੱਖ ਕਹਿਣ ਲੱਗਾ, ਫਿਰ ਜੋ ਕੁਝ ਤੂੰ ਗੁਰੂ ਕੀ ਬੇਟਾ ਕੀਤੀ ਹੈ ਉਸ ਤੋਂ 100 ਰੁਪਈਆ ਵੱਧ ਮੈਂ ਤੈਨੂੰ ਦੇ ਦੇਣਾ ਤੇ ਇਹ ਬਖਸ਼ਿਸ਼ ਮੇਰੇ ਤੇ ਕਰ ਦੇ। ਮਨ ਵਿਚ ਸੋਚਿਆ ਬਈ ਇਹ ਮੇਰੇ ਪਿਤਾ ਤੋਂ ਵੀ ਵੱਧ ਮੂਰਖ ਹੈ, ਕਿਉਂਕਿ ਮੈਂ ਤਾਂ 500 ਗਵਾ ਕੇ ਆਇਆ ਤੇ ਇਹ 600 ਨੂੰ ਅੱਗੇ ਪ੍ਰਸਾਦ ਵਿਕ ਰਿਹਾ, ਤਾਂ ਇਹਦਾ ਮਤਲਬ ਹੈ ਉਹਨਾਂ ਤੋਂ ਵੀ ਵੱਧ ਮੂਰਖ ਹੈ। ਭਾਈ ਜਿਵੇਂ ਮਰਜ਼ੀ ਹੈ ਤੇਰੀ ਕਰ ਲੈ, ਮੈਂ ਤਿਆਰ ਹਾਂ। ਉਹ ਗੁਰੂ ਕੇ ਸਿੱਖ ਨੇ ਆਪਣਾ ਮਕਾਨ ਗਹਿਣੇ ਰੱਖਿਆ, ਜੋ ਕੁਝ ਗਹਿਣਾ ਬੱਧਾ ਸੀ ਵੇਚਿਆ ਤੇ 600 ਰੁਪਈਏ ਇਸ ਦੀ ਭੇਟਾ ਕਰਨ ਤੋਂ ਪਹਿਲਾਂ ਬੜੇ ਪਿਆਰ ਦੇ ਨਾਲ ਪ੍ਰਸ਼ਾਦ ਛਕਾਇਆ, ਗਰਮ ਜਲ ਦੇ ਨਾਲ ਹੱਥ ਪੈਰ ਧੁਆਏ, ਪ੍ਰਸ਼ਾਦ ਛਕਾਇਆ, ਸੇਵਾ ਕੀਤੀ, ਮੱਥਾ ਟੇਕਿਆ ਤੇ ਆਖਿਆ ਬਈ ਮੁਖ ਤੋਂ ਇੱਕ ਵੇਰਾ ਕਹਿ ਦੇ ਭਾਈ ਇਹ ਬਖਸ਼ਿਸ਼ ਜੋ ਗੁਰੂ ਨੇ ਮੈਨੂੰ ਦਿੱਤੀ ਹੈ ਮੈਂ 600 ਰੁਪਏ ਵਿਚ ਇਹ ਤੁਹਾਨੂੰ ਦਿੰਦਾ। ਸਿੱਖ ਨੇ ਝੋਲੀ ਅੱਡੀ ਆ ਲਿਆ, ਬਈ ਪਹਿਲਾਂ ਪੈਸੇ ਪਕੜਾਏ ਤੇ ਫਿਰ ਇਸ ਨੇ ਕਿਹਾ ਬਈ ਜੋ ਗੁਰੂ ਕਿਆਂ ਨੇ ਮੈਨੂੰ ਦਾਤ ਦਿੱਤੀ ਹੈ ਇਹ ਦਾਤ ਮੈਂ ਇਹਨਾਂ ਦੀ ਝੋਲੀ ਵਿਚ ਪਾਉਂਦਾ ਹਾਂ, ਕਹਿ ਕੇ ਤੁਰ ਗਿਆ। ਜਦੋਂ ਘਰ ਪਹੁੰਚਿਆ ਭਾਈ ਹਰ ਗੋਪਾਲ ਉਡੀਕ ਰਿਹਾ ਸੀ ਕਿ ਸਾਹਿਬ ਜੀ ਨੇ ਕੀ ਬਖਸ਼ਿਸ਼ਾਂ ਕੀਤੀਆਂ ਹੋਣਗੀਆਂ, ਕਿਹੜੀਆਂ ਰਹਿਮਤਾਂ ਅੱਗੇ ਕਰਦੇ ਹਨ, ਝੋਲੀਆਂ ਭਰ ਕੇ ਆਉਂਦੇ ਹਾਂ, ਕਿਉਂ ਭਾਈ ਗੁਰੂ ਕੇ ਦਰ ਤੇ ਤਾਂ ਭਾਈ ਗੁਰੂ ਕੀ ਨਜ਼ਰ ਵਿਚ ਹੀ ਅੰਮ੍ਰਿਤ ਹੈ। ਐਸੀਆਂ ਮਾੜੀਆਂ ਰੇਖਾਵਾਂ ਮਿਟ ਜਾਂਦੀਆਂ ਹਨ ਗੁਰੂ ਕੇ ਸਾਹਮਣੇ ਆ ਕੇ, ਜਿਹੜੀਆਂ ਕਿ ਇਨਸਾਨ ਦੁੱਖ ਭੋਗ ਭੋਗ ਕੇ ਐਵੇਂ ਜੀਵਨ ਨਸ਼ਟ ਕਰ ਲੈਂਦਾ ਤੇ ਗੁਰੂ ਦੇ ਦਰ ਤੇ ਆ ਕੇ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ। ਭਾਈ ਹਰ ਗੋਪਾਲ ਨੇ ਜਦੋਂ ਤੱਕਿਆ ਬਈ ਮੇਰਾ ਬੇਟਾ ਆਇਆ ਹੈ,
बड़े प्यार दे नाल उठ के मिलिया बेटा सतगुरां दी पेटा कीते सी दसवंत ते सतगुरां ने फिर की बख्शिश कीती है की रहमत कीती है। आख्या महाराज तुसी तां पिता जी हमेशा ही लुटा आउंदे सी मैं 500 रुपये मत्था टेके सी ते कड़ा ते थोड़ा जिहा प्रसाद मिलिया ते रस्ते विच इक सिख मिल गया मैं 500 ते 600 वट के लियांदे हां ओ बख्शिश उन्हूं दे दित्ती ते प्यारी सात संगत भाई हर गोपाल ते जिहड़ियां बरकतां गुरु घर दियां सन ओ खत्म हो गई क्योंकि गुरु घर विच खाता है तां भाई तेरी सांझ है। दिनों दिन कटदा जा रहा है अज रोटी तो भी आवाजार हो गए। आख्या बेटा तू बहुत माड़ा कीता है तू मेरा जीवन ही भ्रष्ट कर दिता माया दे मगर लग के चल उसी सिख कोल चलिए। सिख दे चरनी हाथ लाया महाराज जो मर्जी है ले ले पर वो बख्शिश सानू दे दे। सिख ने आख्या वही ए बख्शिशा नहीं मिलदिया क्योंकि गुरु के सिख नू ऐसे रंग भाग लगे सन जदों हल वारिया सी तां देग मोरां दी निकल आई ते सोहणे महल माड़ियां बन गए जमीना होर बन गईयां रंग लगे होए हन इस पिंड दा कोई नक्शा ही बदल गया ते भाई हर गोपाल ने जदों चरण पकड़े ता आख्या भाई मैं तेरी सिफारिश करदा हां गुरु के पर ए बख्शिश नहीं मोड़ सकदी उच्चारण करो श्री वाहिगुरु जा साहब कलगीधर पातशाह जी दे चरणा विच आके मत्था टेकिया भाई हर गोपाल ने नैणा दे जल नाल हजूर दे चरण धो दिते गरीब नवाज मेरी मैनू दे दियो जो बख्शिश मेरे ते कीती है मेरा लोक परलोक सवार दियो। ता गुरु ने आख्या भाई एथे ता ओही चोलियां पर के जांदा है जिवें हजूर ने कहा तजो सियाणप सुरजनो सिमरो हर हर राय इथे सियाणप नू तज के जेड़ा आया ओ चोलियां पर के जांदा एक आस हर मन रखो नानक दुख परम हो जाए। भाई हर गोपाल दियां भी गुरु ने चोलियां पर दितियां गुरु दे घर विच कोई घाटा नहीं भाई असी श्वासां दा दसवंद भी माया दा दसवंद भी गुरु दे लेखे लाउणा क्योंकि हजूर एक गल कह रहे हैं।

चरण टिकाए ओ धरती पूज नीक होवे, ओ धरती वैकुंठ धाम हो गई। उस धरती दी चरण धूड़ी जिसने भी मस्तक ते ला ली, उदा लोक परलोक सौर गया। संसार नूं उतारदे होए धन गुरु नानक पातशाह जदों मणिकरण दी धरती ते पहुंचे, मरदाने ने बेनती कीती गरीब निवाज, जे आग्या होवे तां कोई अनुपान कर आवां, क्योंकि आप तां पवन आहारी हो पर मैनू तां भुख लगदी है। मरदानिया तेरी भुख ने तां अनेकां दा उधार कीता है, तैनू भुख लगी तां सज्जन ठग दा उधार होया, तैनू भुख लगी तां कौडे राक्षस दा उधार होया, तैनू भुख लगी तां नूर शाह जो जादूगर लड़की सी उस दा उधार होया। तेरी भुख ने तां पता नहीं कितनियां दा पता कीता है। मरदानिया जा अनुपान कर आ। मरदाना जदों इस ग्राम विच गया, ग्राम वालियां ने रस्त दे दिती ते वापस आ गया। महाराज प्रसादा तां नहीं छकिया, पिंड वालियां ने रस्त दिती है, तां धन गुरु नानक महाराज सच्चे पातशाह कहन लगे, ओ सामने पत्थर चुक ते वेख निरंकार दे फिर रंग। मरदाने ने जदों पत्थर चुकिया तां एक गर्म जल दा कुंट निकलिया, आख्या इस अमृत जल विच प्रसादे घड़ के पा दे। मरदाने ने सत बचन करके जदों पाए तां जितने प्रसादे पाए सारे दे सारे डुब गए। महाराज ये तां सारा अन्न इसे तरह, सारी रस्त इसे तरह डुब जावेगी। तां धन गुरु नानक पातशाह मुस्करा के कहण लगे, मरदानिया पहला प्रसादा परमेश्वर दे नमित कढ़ी लै। परमेश्वर दे नमित कढ़िया है, क्योंकि गुरु नानक ने पूरने पा के सानू दसे हन भाई, असी अपनी किरत कमाई नूं सफल करन लई पहला प्रसादा गुरु दे नमित कढ़ना। महापुरख बाबा आनंद सिंह जी महाराज क्या करदे सन भाई, कोई घाटा पै जांदा है डुब जांदे हन पैसे, या कोई होर मुसीबत पैंदी है, दसवंत कढ़ो चंगे पासे लाओ, गुरु दे नमित कढ़ो ते डुबिया होया माल भी तर आउंदा है। उचारण करो श्री वाहिगुरु। धन गुरु नानक पातशाह कहन लगे, मरदानिया परमेश्वर दे नमित कढ़ी दा पहला प्रसादा। जां मरदाने ने पेड़ा घड़ के प्रसादा बना के परमेश्वर दे नमित सतनाम श्री वाहिगुरु आख के पाया, तां बाकी दे प्रसादे भी पूड़ियां वांगू फुल के ऊपर आ गए। धन गुरु नानक पातशाह जी ने थोड़ा जिहा भोजन अपनी रसना ते रखिया, मरदाने ने छकिया। इस अजमत दा जदों पिंड वालियां नूं पता लगा तां सारे दे सारे आके सतगुरां दे चरणां विच बैठ गए ते धन गुरु नानक पातशाह कहण लगे, भाई ये मणिकरण है, इत्थे मन जुड़दा है, नाम दे पंधाऊआं नूं प्राप्ति हुंदी है, रस्ता मिलता है, क्योंकि पुरातन समय ब्रह्मा विष्णु महेश ने इस धरती ते उग्र तप कीता, सपत रिखि ने भी इत्थे ही, सत्तां रिखियां ने भी इत्थे ही उग्र तप करके ते एडियां पदवियां प्राप्त कीतियां हन। उचारण करो श्री वाहिगुरु। ये पवित्र धरती है, जिथे होर सारे तीर्थ महान हन, उन्हां विचों एक ए भी तीर्थ महान है, जिथे ब्रह्मा विष्णु महेश ने उग्र तप करके ये पदवियां प्राप्त कीतियां। और पुरातन ग्रंथां विच ए भी लिखिया है कि ये मणि पार्वती कोल सी, उदे हथों जदों डिगी तां सिद्धी पातालपुरी विच चली गई, और हजार मुंह वाला जो शेषनाग है
ਇਹ ਉਸ ਨੂੰ ਪ੍ਰਾਪਤ ਹੋਈ। ਇਹ ਹਜ਼ਾਰ ਮੁਖਾ ਸ਼ੇਸ਼ਨਾਗ ਜੋ ਨਿਤ ਨਵੇਂ ਪਰਮੇਸ਼ਰ ਦੇ ਨਾਮ ਲੈਂਦਾ ਸੱਚਾ ਭਗਤ ਹੈ। ਇਹ ਮਣੀ ਨਾਮ ਦੀ ਦੌਲਤ ਨਾਮ ਦਾ ਖਜ਼ਾਨਾ ਭਗਤਾਂ ਦੇ ਕੋਲ ਹੁੰਦਾ। ਉਚਾਰਨ ਕਰੋ ਸ੍ਰੀ ਗੁਰੂ ਕੀ ਬਾਣੀ ਵਿੱਚ ਵੀ ਲਿਖਿਆ ਹੈ, ਸ਼ੇਸ਼ ਨਾਗ ਤੇਰੋ ਮਰਮ ਨਾ ਜਾਣਾ। ਹਜ਼ਾਰ ਮੁਖ ਵਾਲਾ ਸ਼ੇਸ਼ ਨਾਗ ਹਰ ਵੇਲੇ ਪ੍ਰਭੂ ਦੇ ਨਵੇਂ ਨਾਮ ਲੈ ਰਿਹਾ, ਭਾਵ ਜਿਹੜਾ ਨਾਮ ਇੱਕ ਵਾਰੀ ਲੈਂਦਾ ਨਾ ਉਹ ਦੁਬਾਰਾ ਨਹੀਂ ਲੈਣਾ। ਤੇ ਸਤਯੁਗ ਤੋਂ ਲੈ ਕੇ ਹੁਣ ਤੱਕ ਉਹ ਨਵੇਂ ਨਾਮ ਲੈ ਰਿਹਾ, ਅਜੇ ਤੱਕ ਪਰਮੇਸ਼ਰ ਦੇ ਨਾਮ ਮੁੱਕੇ ਨਹੀਂ। ਗੁਰੂ ਨਾਨਕ ਸੱਚੇ ਪਾਤਸ਼ਾਹ ਇਸੇ ਲਈ ਕਹਿੰਦੇ ਹਨ ਕਿ ਭੀ ਤੇਰੀ ਕੀਮਤ ਨਾ ਪਵੇ ਹੇ ਨਿਰੰਕਾਰ, ਤੇਰੀ ਕੀਮਤ ਕੌਣ ਪਾ ਸਕਦਾ। ਭੀ ਤੇਰੀ ਕੀਮਤ ਨਾ ਪਵੇ ਹੋ ਕੇਵਡ ਆਖਾਂ ਨਾਉ, ਤੇਰੇ ਕਿਤਨੇ ਕੁ ਕੋਈ ਨਾਮ ਲੈ ਦੇਗਾ। ਆ ਸ਼ੇਸ਼ ਨਾਗ ਹਜ਼ਾਰ ਮੂਹਾ ਰੋਜ਼ ਨਿਤ ਨਵੇਂ ਨਾਮ ਹਰ ਵੇਲੇ ਲੈ ਰਿਹਾ, ਪਰ ਤੇਰੇ ਨਾਮਾਂ ਦਾ ਕੋਈ ਅੰਤ ਹੈ? ਇਹ ਉਹ ਪਵਿੱਤਰ ਧਰਤੀ ਹੈ ਜਿੱਥੇ ਬ੍ਰਹਮਾ ਵਿਸ਼ਨ ਮਹੇਸ਼ ਨੇ ਤਪ ਕੀਤਾ, ਤੇ ਸਪਤ ਰਿਖੀਆਂ ਦੀ ਵੀ ਇੱਥੇ ਹੀ ਥਾਂ ਹੈ, ਜਿਨ੍ਹਾਂ ਨੇ ਉਗਰ ਤਪ ਕਰਕੇ ਏਡੀਆਂ ਉੱਚੀਆਂ ਪਦਵੀਆਂ ਪ੍ਰਾਪਤ ਕੀਤੀਆਂ। ਮਣੀਕਰਨ ਤੋਂ ਦੂਰ ਥੋੜਾ ਜਾ ਕੇ ਇੱਕ ਦੁੱਧ ਗੰਗਾ ਹੈ, ਜਿੱਥੇ ਇਹ ਰਿਸ਼ੀ ਮੁਨੀ ਪੁਰਾਤਨ ਸਮੇਂ ਇੱਥੋਂ ਦੁੱਧ ਪੀ ਕੇ, ਇਹ ਦੁੱਧ ਦੀ ਗੰਗਾ ਵਗਦੀ ਸੀ, ਦੁੱਧ ਪੀ ਕੇ ਆਪਣਾ ਆਹਾਰ ਲੈਂਦੇ ਸਨ। ਰੂਪ ਗੰਗਾ ਹੈ, ਬ੍ਰਹਮ ਗੰਗਾ ਹੈ, ਜਿੱਥੇ ਬ੍ਰਹਮਾ ਨੇ ਤਪ ਕੀਤਾ। ਔਰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਵੀ ਬਚਨ ਕੀਤਾ, ਭਾਈ ਇੱਥੇ ਸੋਨੇ ਚਾਂਦੀ ਦੀਆਂ ਖਾਣਾਂ ਵੀ ਹਨ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਇਹ ਪਵਿੱਤਰ ਧਰਤੀ ਹੈ, ਜਿਹੜਾ ਵੀ ਕੋਈ ਪਿਆਰ ਦੇ ਨਾਲ ਮਨ ਜੋੜ ਕੇ ਸਿਮਰਨ ਕਰਦਾ, ਕਿਉਂਕਿ ਸੱਚ ਵਸਤੂ ਤਾਂ ਹੈ, ਸੱਚੀ ਮਣੀ ਤਾਂ ਹੈ ਪ੍ਰਭੂ ਦਾ ਸਿਮਰਨ। ਸੁਖ ਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਵਿਸਰਾਮ। ਇਹ ਮਣੀ ਨਾਮ ਦੀ ਮਣੀ ਜਿਨ੍ਹਾਂ ਦੇ ਹਿਰਦੇ ਵਿੱਚ ਵਸ ਗਈ, ਫਿਰ ਭਾਈ ਰੋਸ਼ਨ ਮੁਨਾਰਾ ਹੋ ਕੇ ਚਮਕੀ। ਉਹ ਆਪ ਹੀ ਨਹੀਂ, ਆਪਣੀਆਂ ਕੁੱਲਾਂ ਹੀ ਨਹੀਂ, ਅਨੇਕਾਂ ਦਾ ਉਧਾਰ ਕਰ ਗਏ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਦੀ ਮਣੀ ਚਮਕ ਗਈ। ਤਾਂ ਇਸ ਲਈ ਮਣੀਕਰਨ ਸੰਸਾਰ ਨੂੰ ਤਾਰਦੇ ਹੋਏ ਮਣੀਕਰਨ ਗੁਰੂ ਨਾਨਕ ਨੇ ਚਰਨ ਪਾਏ।

ਵਾਹਿਗੁਰੂ ਕੀ ਫਤਿਹ। ਸ੍ਰੀ ਭਗਤ ਜੀ ਸਹਾਇ ਵਾਰ, ਸ੍ਰੀ ਭਗਤ ਜੀ ਕੇ ਪਾਤਸ਼ਾਹੀ ਦਸਵੇਂ, ਪ੍ਰਥਮ ਭਗਤ ਸਿਮਰ ਕਾ ਗੁਰੂ ਨਾਨਕ ਲੈਣ ਤੇ ਆਇ, ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਸਾਹਿਬ ਸਹਾਇ, ਅਰਜਨ ਹਰ ਗੋਬਿੰਦ ਰਾਮ ਸਿਮਰਨ ਸ੍ਰੀ ਹਰ ਰਾਏ, ਸ੍ਰੀ ਹਰ ਕ੍ਰਿਸ਼ਨ ਤੇ ਆਈ ਆ।

ਪਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ, ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਸੀ ਦਿੱਤੇ, ਬੰਦ ਬੰਦ ਕਟਾਏ, ਖੁਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀ

ਬੇਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਆ ਆਪ ਜੀ ਦੇ ਪਾਵਨ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ।

Isso, lado da sala. ਸਾਡੇ ਅੰਦਰ ਇੱਕ ਮਨ ਹੈ, ਇੱਕ ਆਤਮ ਹੈ। ਮਨ ਦਾ ਸੁਭਾਅ ਹੈ ਲੈਣਾ ਲੈਣਾ, ਆਤਮਾ ਦਾ ਸੁਭਾਅ ਹੈ ਵੰਡਣਾ ਵੰਡਣਾ ਦੇਣਾ। ਜੇ ਤੁਹਾਨੂੰ ਸ਼ੌਂਕ ਲੱਗ ਜੇ, ਸ਼ੌਂਕ ਚੜ ਜੇ, ਪ੍ਰਸ਼ਾਦੇ ਪਕਾਵਾਂ, ਉੱਥੇ ਜਾ ਕੇ ਵੰਡਾਂ, ਫਲਾਣੀ ਚੀਜ਼ ਘਰੋਂ ਲਵਾਂ, ਉੱਥੇ ਜਾ ਕੇ ਵੰਡਾਂ।

ਤਨਕ ਕਹਿੰਦੇ ਉਹ ਖਾਲਸਾ ਜਿਹਦੀ ਆਤਮਾ ਬਲਵਾਨ ਹੈ ਜਿਹਨੂੰ ਹੁਣ ਦੇਣ ਤੇ ਖੁਸ਼ੀ ਹੁੰਦੀ ਕਿਸੇ ਨੂੰ ਪਾਲਣ ਤੇ ਖੁਸ਼ੀ ਹੁੰਦੀ ਭਾਵੇਂ ਮਾਇਆ ਰਾਹੀਂ

ਮਿਲੇ ਹੋਏ ਗੁਣਾਂ ਨੂੰ ਦੁਨੀਆਂ ਦੇ ਭਲੇ ਲਈ ਅਰਪਣ ਕਰਨਾ, ਇਹ ਪੰਜਵਾਂ ਜੇ ਪਰਮੇਸ਼ਰ ਵੱਲੋਂ ਮਿਲੇ ਹੋਏ ਗੁਣਾਂ ਨੂੰ ਦੁਨੀਆਂ ਦੇ ਭਲੇ ਲਈ ਅਰਪਣ ਕਰਨਾ, ਗੁਣਾਂ ਨੂੰ ਇੱਥੇ ਇੱਕ ਮਿੰਟ ਜ਼ਰੂਰ ਆਪ ਜੀ ਦਾ ਲਿਆ ਜਾਏਗਾ। ਗੁਣ ਦੋ ਤਰ੍ਹਾਂ ਦੇ ਹੁੰਦੇ, ਇੱਕ ਦਰਗਾਹੀ ਗੁਣ, ਇੱਕ ਦੁਨਿਆਵੀ ਗੁਣ। ਧਿਆਨ ਦੇਣਾ, ਤੁਹਾਡੇ ਚੋਂ ਕੋਈ ਡਾਕਟਰ ਬਣ ਗਿਆ, ਇਹ ਦੁਨਿਆਵੀ ਗੁਣ ਹੈ। ਤੁਹਾਡੇ ਚੋਂ ਕੋਈ ਟੀਚਰ ਬਣ ਗਿਆ, ਇਹ ਦੁਨਿਆਵੀ ਗੁਣ। ਤੁਹਾਡੇ ਚੋਂ ਕੋਈ ਇੰਜੀਨੀਅਰ ਬਣ ਗਿਆ, ਇਹ ਦੁਨਿਆਵੀ ਗੁਣ। ਤੁਹਾਡੇ ਚੋਂ ਕੋਈ ਇਹੋ ਜਿਹੀ ਕਿਰਪਾ ਹੋ ਗਈ ਹੈ, ਦੋ ਘੰਟੇ ਸਿਮਰਨ ਵਿੱਚ ਸਮਾਧੀ ਲੱਗ ਗਈ ਹੈ, ਇਹ ਦਰਗਾਹੀ ਗੁਣ ਹੈ। ਪਿਆਰ ਨਾਲ ਆਖੋ ਸਤਨਾਮ। ਪੰਜ ਪਾਠ ਸੁਖਮਨੀ ਸਾਹਿਬ ਦੇ ਇੱਕ ਚੌਂਕੜੀ ਤੇ ਕਰ ਲੈਂਦਾ ਦਰਗਾਹੀ ਗੁਣ ਹੈ। ਦੋ ਤਰ੍ਹਾਂ ਦੇ ਗੁਣ, ਇੱਕ ਦਰਗਾਹੀ ਗੁਣ, ਇੱਕ ਦੁਨਿਆਵੀ ਗੁਣ। ਇਹਨਾਂ ਦੋਵਾਂ ਗੁਣਾਂ ਨੂੰ ਦੁਨੀਆਂ ਦੇ ਭਲੇ ਲਈ, ਕਈ ਲੋਕ ਦਰਗਾਹੀ ਗੁਣ ਵੀ ਕਿਸੇ ਦੇ ਬੁਰੇ ਲਈ ਵਰਤ ਜਾਂਦੇ ਹਨ, ਇਹਨਾਂ ਦੋਨਾਂ ਗੁਣਾਂ ਨੂੰ ਦੁਨੀਆਂ ਦੇ ਭਲੇ ਲਈ ਵਰਤਣਾ, ਇਹ ਵੀ ਨਿਰਧਨ ਨੂੰ ਪਾਲਣ। ਉਹ ਕੀ ਸਮਾਂ ਸੀ, ਗਨਕਾ ਪਾਪਣ ਹੋਏਗੇ, ਪਾਪਾਂ ਦਾ ਗਲ ਹਾਰ ਪਰੋਤਾ, ਮਹਾਂਪੁਰਸ਼ ਅਚਾਨ ਚੱਕ। ਹੁਣ ਉਸ ਗਨਕਾਂ ਨੂੰ ਕੋਈ ਡਾਕਟਰ ਤੇ ਨੀ, ਦੁਨਿਆਵੀ ਗੁਣਾਂ ਦਾ ਨੀ ਢਾਲ, ਗਨਕਾ ਵਾੜੇ ਆਏ ਖਲੋ, ਦੁਰਮਤ ਦੇਖ ਦਿਆਲ ਹੋਏ, ਹੱਥੋਂ ਉਸਨੂੰ ਦਿੱਤੋ ਸਤੋਤਾ, ਰਾਮ ਨਾਮ ਉਪਦੇਸਿਆ, ਖੇਲ ਗਿਆ ਦੇ ਵਣਜ ਸਤੋ। ਹਾਲ ਬਾਜ਼ਾਰ ਚ ਹੱਦ 100 ਰੁਪਏ ਦਾ ਤੋਤਾ ਮਿਲ ਜੂ, ਅਸੀਂ ਲੈ ਆਈਏ ਉਹਨੂੰ, ਵਾਹਿਗੁਰੂ ਵਾਹਿਗੁਰੂ ਚ ਪਾਈਏ, ਕੀ ਉਸ ਤੋਤੇ ਨਾਲ ਸਾਡਾ ਪਾਰ ਉਤਾਰਾ ਹੋ ਜੂ। ਮੇਰਾ ਤੋਤਾ ਨਹੀਂ ਸੀ ਦਿੱਤਾ, ਉਸ ਦਰਗਾਹੀ ਗੁਣ ਵਿੱਚੋਂ ਇੱਕ ਛੋਟੀ ਜਿਹੀ ਅਰਦਾਸ ਵੀ ਕੀਤੀ ਸੀ, ਹੇ ਪਰਮੇਸ਼ਰ ਇਸੇ ਬਹਾਨੇ ਇਹਨੂੰ ਨਾਮ ਨਾਲ ਜੋੜ ਦੇ, ਇਹਨੇ ਮੇਰੀ ਸੇਵਾ ਕੀਤੀ। ਤੁਧ ਸਲਾਹਣ ਪਿੰਨ ਧਨ ਪੱਲੇ, ਨਾਨਕ ਕਾ ਧਨ ਸੋਈ, ਜੇ ਕੋ ਜੀਓ ਕਹੇ ਉਹਨਾਂ ਕੋ, ਤੈਨੂੰ ਜਮ ਕੀ ਤਲਵਾਰਾਂ। ਰੱਬ ਦੇ ਪਿਆਰਿਆਂ ਨੂੰ ਜੀ ਫਰਸ਼ ਬਸਤਰ ਦੇ ਤੇ ਗਿੱਲੇ ਨੇ ਬਦਲਾ ਲਓ, ਜਲ ਪਾਣੀ ਸ਼ਿਕਾਰ, ਜੇ ਕੋ ਜੀਓ ਕਹੇ ਉਹ। ਇੱਕ ਦਰਗਾਹੀ ਗੁਣ ਜੇ ਵੇਖੋ, ਇੱਕ ਪਾਪਣ ਦੇ ਭਲੇ ਲਈ ਵਰਤੇ, ਇਹ ਵੀ ਨਿਰਧਨ ਨੂੰ ਪਾਲਣਾ। ਇਹ ਸਾਡੇ ਚੋਂ ਕੋਈ ਸ਼ਾਇਦ

ਕਿਸੇ ਨੂੰ ਰੱਬ ਦਰਗਾਹੀ ਗੁਣ ਬਖਸ਼ਿਸ਼ ਕਰੇ ਤੇ ਇਸ ਭਲੇ ਲਈ ਵਰਤੇ। ਉਹ ਸਮਾਂ ਲਿਆਓ ਸਾਹਮਣੇ, ਅਜਾਮਲ ਪਾਪੀ ਜਗ ਜਾਣ ਨਿਮਕ ਮਾਏ ਨਿਸਤਾਰ। ਮਹਾਂਪੁਰਸ਼ ਆਏ ਨਾ, ਸੇਵਾ ਕੀਤੀ, ਉਹਦੀ ਵਿਧ ਬਣਾਤੀ। ਸੱਤਵੇਂ ਪੁੱਤਰ ਦਾ ਨਾਂ ਨਰਾਇਣ ਰੱਖੀ, ਵਿਧ ਬਣਾਤੀ। ਕੋਈ ਆਪਣੇ ਪੁੱਤਰ ਦਾ ਨਾਂ ਹੁਣ ਰੱਖ ਲਵੇ, ਗੱਲ ਬਣ ਜੂ ਨਹੀਂ। ਉਹ ਵਿਧ ਬਣਾ ਕੇ ਅਰਦਾਸ ਕੀਤੀ ਨਾਲ, ਇਹ ਵਾਹਿਗੁਰੂ ਇਸ ਰਾਹ ਰਾਹੀਂ ਇਹਨੂੰ ਰਾਹ ਦੇ ਦੇ। ਇਹ ਇੱਕ ਦਰਗਾਹੀ ਗੁਣ ਕਿਸੇ ਕਿਸੇ ਦੇ ਹਿੱਸੇ

ਇਹ ਨਿਰਧਨ ਨੂੰ ਪਾਲਣਾ ਤੁਸੀਂ ਕੀ ਕਹੋਗੇ ਜੇ ਗੁਰੂ ਨਾਨਕ ਸੱਜਣ ਠੱਗ ਨੂੰ ਨਾਮ ਨਾਲ ਜੋੜਦੇ ਨੇ ਕਿ ਇਹ ਨਿਰਧਨ ਨੂੰ ਪਾਲਣਾ ਨਹੀਂ ਸਰਗਾਈ ਦਾਂ ਤੇ ਗੁਰੂ ਨਾਨਕ ਤੋਂ ਉਹਦੇ ਚੋਂ ਕਿਨਕਾ ਨੂੰ ਦਿੰਦੇ ਨੇ ਇਹ ਦੋ ਗੁਣ ਹੁੰਦੇ ਨੇ ਇੱਕ ਦਰਗਾਈ ਇੱਕ ਦੁਨਿਆਵੀ ਇਹ ਦੋ ਕਮੈਂਟ ਲਾਏ ਨੇ ਦਰਗਾਈ ਗੁਣ ਤੇ ਹੁਣ ਜਿਹੜੀ ਜ਼ਿਆਦਾ ਬਹੁ ਗਿਣਤੀ ਅਸੀਂ ਬੈਠੇ ਹਾਂ ਦੁਨਿਆਵੀ ਗੁਣ ਰਾਹੀਂ ਵੀ ਨਿਰਧਨ ਨੂੰ ਪਾਲਣਾ ਧਿਆਨ ਦੇਣਾ ਜ਼ਰਾ ਦੁਨਿਆਵੀ ਗੁਣ ਜਿਹੜਾ ਵੀ ਸਤਸੰਗ ਜੀ ਸਾਨੂੰ ਪ੍ਰਾਪਤ ਹੋਵੇ